ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕਿ ਵਡਚੀਰਾ ਰਹਾਉ। ਸਭ ਸਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਏ। ਗਿਆਨੇ ਧਿਆਨੇ ਗੁਰ ਗੁਰਹਾਏ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।

ਭਰੇ ਤੇਰੇ ਭੰਡਾਰਾ। ਜਿਸ ਤੋਂ ਦੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣਿ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਇ ਚਰਿਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ, ਸਾਚੇ ਨਾਮ ਕਿਤਲ ਵਡਿਆਈ, ਆਖ ਥੱਕੇ ਕੀਮਤ ਨੇ ਪਾਏ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਵੇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆ

ਤਰਾ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਬਿਨੋ ਕਰਮ ਗੁਰ ਪਾਸ, ਹਮ ਕੀਰੇ ਕਰਮ ਸਤਿਗੁਰ ਸ਼ਰਨ ਆਏ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ਼, ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪ ਤਸ ਹੈ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜੰਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿੱਤ ਮੈਂ ਉਦਮ, ਜਾਇਆ ਹਰ ਹਰ ਜੀ ਉਪਰਿਆ, ਸੈਲ ਪੱਥਰ ਮੈਂ ਚਿੰਤੇ ਉਪਾਏ, ਤਾ ਘਰ ਜ਼ਕੇ ਅੱਗੇ ਕਰ ਦਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਾਰਿਆ, ਸਿਰ ਸਿਰ ਰਿਜਕ ਸੰਭਾ ਹੇ ਠਾਕੁਰ, ਕਾਹੇ ਮਨ ਪਉ ਕਰਿਆ। ਉਡੇ ਉਡੇ ਆਵੈ ਸੈ ਕੋਸਾਂ, ਤਿਸ ਪਾਛੇ ਬਿਛੜੇ ਛਰਿਆ, ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਠ ਸਿਧਾਨ, ਠਾਕੁਰ ਕਰਤਲ ਧਰਿਆ, ਜਨ ਨਾਨਕ ਬਲ ਬਲ ਸਾਧ ਬਲ ਜਾਈਏ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਕੋ ਓੰਕਾਰ, ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰਿ ਅਗੰਮਾ ਅਗੰਮਿ ਅਪਾਰਾ। ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਧ ਬਿਨੇ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਿਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕੈ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾ ਪੈਂਚ ਪੈ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਮਰਥ ਸ਼ਾਸਤ ਜੀ, ਕਰ ਕਰਿਆ ਖਟ ਕਰਮ ਕਰਨਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇਂ ਮੇਰੇ ਹਰ ਭਗਵੰਤਾ, ਤੂੰ ਆਦ ਪੁਰਖ ਪਰੰਪਰ ਕਰਤਾ ਜੀ, ਤੁਧ ਜੀ ਵਡਿਆਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ, ਤੁਧ ਆਪੇ ਭਾਵੇ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧੇ ਆਪੇ ਸ੍ਰਿਸ਼ਟ ਸਭਿ ਉਪਾਈ ਜੀ, ਤੁਧੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭਸੇ ਕਾ ਜਾਣੋਈ। ਆਸਾ ਮਹਲਾ ਚੌਥਾ। ਤੂੰ ਕਰਤਾ ਸਿਆਰ ਮੈਂਡਾ ਸਾਈਂ, ਜੋ ਤੋ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹਾਉ।
ਸਭ ਤੇਰੀ ਤੋਂ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਜੇ ਆਪ ਵਿਛੋੜਿਆ ਮਿਲਾਇਆ।

ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕਤ ਨੇ ਕੀਆ। ਪੰਕਜ ਮੋਹ ਪਗਨੀ ਚਾਲੇ ਹਮ ਦੇਖਾ ਤੈਂ ਡੂਬੀਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹੋਂ ਜਤੀ ਸਤੀ ਨੇ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ।

ਆਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਧਾਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਭਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸਿਨਹਾ ਮਹਰ ਕਹਿ ਲਾਗੇ, ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨ ਹਦ ਵਾਜੇ। ਆਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।

ਮੰਦਾਵਣੀ ਮਹਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸੇ ਅਧਾਰੋ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਇਓ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖਿਓ ਰਥਾਰੋ। ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ।

ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰ ਪਾਮ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਚਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ਼ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਹ ਦਰ ਹਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਕੀ ਰਹਿਣ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ। ਸਮਰੱਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ, ਔਗਣ ਸਭ ਅਸਾਂ।

0: ਸਾਧ ਸੰਗਤ ਜੀ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਅੱਜ ਦਾਸਰਿਆਂ ਦੀ ਇਸ ਗੁਰੂ ਘਰ ਤੋਂ ਵਿਦਾਇਗੀ ਹੈ। ਸੋ ਪਿਛਲੇ ਇੱਕ ਮਹੀਨੇ ਤੋਂ ਦਾਸਰੇ ਇਸ ਗੁਰੂ ਘਰ ਵਿਖੇ ਸਵੇਰੇ ਸ਼ਾਮ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਹਾਂ। ਸੋ ਦਾਸਰਿਆਂ ਕੋਲੋਂ ਇਸ ਗੁਰੂ ਘਰ ਵਿਖੇ ਸੇਵਾਵਾਂ ਨਿਭਾਉਂਦਿਆਂ, ਹਾਜ਼ਰੀ ਭਰਦਿਆਂ, ਵਿਚਰਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕਰਕੇ ਮੁਆਫ਼ ਕਰਨਾ। ਸੋ ਆਪ ਸਭਾ ਸੰਗਤਾਂ ਦਾ, ਸਮੂਹ ਪ੍ਰਬੰਧਕ ਕਮੇਟੀ ਦਾ ਅਤੇ ਇਸ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਸਾਰਿਆਂ ਪਤਵੰਤਿਆਂ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਨੇ ਦਾਸਰਿਆਂ ਨੂੰ ਇਸ ਗੁਰੂ ਘਰ ਵਿਖੇ ਸੇਵਾਵਾਂ ਦਾ ਮੌਕਾ ਦੇ ਕੇ ਨਿਵਾਜਿਆ ਹੈ। ਸੋ ਸਤਿਗੁਰੂ ਸਾਹਿਬ ਕਿਰਪਾ ਕਰਨ, ਅੱਗੇ ਵਾਸਤੇ ਚੜ੍ਹਦੀਆਂ ਕਲਾ ਬਖਸ਼ਣ, ਆਪਣੇ ਨਾਮ ਸੇਵਾ ਸਿਮਰਨ ਗੁਰਬਾਣੀ ਨਾਲ ਇਸੇ ਤਰ੍ਹਾਂ ਕੀਰਤਨ ਦੇ ਨਾਲ ਜੋੜੀ ਰੱਖਣ। ਸੋ ਦਾਸਰਿਆਂ ਦੀ ਇੰਨੀ ਸੇਵਾ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਪੀੜ ਬਾਬਾ ਬੁੱਢਾ ਸਾਹਿਬ ਜੀ ਚਬਾਲ ਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਆਪ ਜੀ ਜਾਣਦੇ ਹੋ ਇਹ ਜਥਾ ਪਿਛਲੇ ਇੱਕ ਮਹੀਨੇ ਤੋਂ ਆਪਣੇ ਪਾਸ ਨਿਰੰਤਰ ਇਸ ਜਥੇ ਨੇ ਸੇਵਾਵਾਂ ਨਿਭਾਈਆਂ ਹਨ। ਦੋਨੋਂ ਵਕਤ ਸੁਬਾਹ ਸ਼ਾਮ ਸਜਦੇ ਦੀਵਾਨਾਂ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਰਿਹਾ। ਗੁਰੂ ਪਾਤਸ਼ਾਹ ਦੀ ਬਹੁਤ ਬਖਸ਼ਿਸ਼ ਹੈ, ਲੋੜ ਨਹੀਂ ਕੋਈ ਸ਼ਬਦ ਕਹਿਣ ਦੀ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਆਪ ਜੀ ਨੇ ਸਰਵਣ ਕੀਤਾ ਹੈ। ਸਾਰੇ ਜਥੇ ਦੀ ਜੜ ਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰਦੇ ਹਾਂ ਅਤੇ ਇਹ ਆਸ ਕਰਦੇ ਹਾਂ ਕਿ ਦੁਬਾਰਾ ਅਕਾਲ ਪੁਰਖ ਵਾਹਿਗੁਰੂ ਸਬੱਬ ਬਣਾਵੇ। ਇਸੇ ਤਰ੍ਹਾਂ ਇਹ ਆਪਣਾ ਜਥਾ ਲੈ ਕੇ ਦੁਬਾਰਾ ਕੈਨੇਡਾ ਟੂਰ 'ਤੇ ਆਉਣ ਅਤੇ ਸਾਡੇ ਪਾਸ ਹਾਜ਼ਰੀ ਭਰਨ, ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣ। ਤੋ ਇੱਕ ਵਾਰੀ ਫਿਰ ਤੋਂ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਤੋ ਆਓ ਗੁਰੂ ਪਿਆਰਿਓ, ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਤੋ ਲੜੀਵਾਰ ਭਗਤ ਬਾਣੀ ਦੀ ਕਥਾ ਸ਼ਾਮ ਦੇ ਦੀਵਾਨਾਂ ਵਿੱਚ ਚੱਲ ਰਹੀ ਹੈ। ਬਾਬਾ ਸ਼ੇਖ ਫਰੀਦ ਸਾਹਿਬ ਤਿਨ੍ਹਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਆਪ ਜੀ ਦੇ ਨਾਲ ਪਾ ਰਹੇ ਨੇ। ਸਰਵਣ ਕਰੀਏ ਪ੍ਰੋਗਰਾਮ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ

जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहे थमरत के दाते, दसा पातशाहियां दी जोत, साहिब सच्चे पातशाह, शब्द गुरु गुरु ग्रंथ साहब महाराज, तिन्हां दी पावन पवित्र ते मुकद्दस हजूरी विच शामां वेले दे सजे दीवाना दियां हाजरियां भर रहे बहुत ही सत्कारयोग सन्मानयोग सतसंगी जनों, सतगुरां ने बड़ी अपार बख्शिश रहमत कीती है आप सब गुरु दे दर उत्ते जुड़ बैठ के मेरे तो पहला गुरु करके रागी सिंघां पासों अमृतमई बाणी दे कीर्तन सरवण कर रहे सी। भाई हरजिंदर सिंह होना का जत्था जिहड़ा कि तकरीबन पिछले एक महीने तो सेवा निभा रहा सी, उन्हां दा अज अखीरला दीवान भी सी। तो सतगुरु कृपा करन, तो आओ साध संगत, समा है लड़ीवार बाबा शेख फरीद साहब जी दे श्लोकां दी चल रही विचार दा। तो जिन्हें शरीर आप जुड़ बैठे हो जां घरां विच मीडिया दे माध्यम राही सरवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। बाबा शेख फरीद साहब ने अपना जिहड़ा तन है, जिहड़ा शरीर है, जदों वो सच दी विचार नालों विवेक नालों टुट जांदा है ते उहदे किद्दां दे हालात हुंदे ने उहनां नूं बयान कीता है। खास करके साध संगत आ जिहड़े दो तीन श्लोक मैं आप जी दे नाल सांझे कीते ने, तुसीं इस गल नूं रिलेट कर पाओगे कि आपां पंजाब दे विच अक्सर वेंदे सी वी जदों शेख फरीद साहब दीआं तस्वीरां वेखदीआं सन, भावें कि उहनां दी कोई ओरिजिनल तस्वीर इदां आपां नूं मिलदी ते नहीं है, पर जिहड़ी उहनां दी तस्वीर बणाई गई उहदे विच शेख फरीद साहब बैठे होए ने ते जिहड़े कां ने उहनां ने उहनां नूं इदां चुंडिया होया ते लागे उड्डे फिरदे ने, ते दो उंगलां शेख फरीद साहब दियां इदां अखां वल करा के ते लिखिया होया भी ये दोए नैणा मत छूहो पिर देखण की आस। तो ये जिहड़ियां काल्पनिक तस्वीरां ने इन्हां ने वैसे बहुत मनमत दा जिहड़ा पसार है वो साडे विच कीता, जिहदे नालों असीं शब्द नूं समझ नहीं सके। ताइयों शायद गुरु साहब ने सानू तस्वीरां दे चक्कर विचों ही कढ दिता। अज भी मैनू याद है जदों रखड़ी दा दिन आउंदा, चलो समाजिक त्यौहार है एक गल वक्खरी है, पर जदों भी कोई आर्ग्यू करदा है ते वो ये कहिंदा है भी वेखो एक तस्वीर है जिहदे विच बेबे नानकी गुरु नानक साहब नूं रखड़ी बन रही है, तो बनाई ते मनुख ने है वो। तो असीं कई वार अपनी मनमत नूं जिहड़ा है वो साबित करन लई इदां दीआं तस्वीरां दी वरतों कर लैंदे आ। हुण शेख फरीद साहब दा इह जिहड़ा बचन है भी ये दोए नैणा मत छूहो पिर देखण की आस, भी आ जिहड़ियां दो अखां ने इहनां नूं तुसीं छूहो ना, जाणी कि इहनां नूं चूंडो ना, मैं इहनां अखां द्वारा रब वेखणा। पर ख्याल करिओ गुरमत दा रब इन्हां अखां नाल दिसदा ही नहीं, इन्हां अखां नाल रब नजर नहीं आउंदा। आपां बाणी विचों पढ़ लैणे स्पष्ट हो जाएगी गल। बाबा जी ने कहा नानक से अखड़ियां बयान जिन्नी डसंदो मां पिरी, आखिर वो अखां ही होर ने जिन्हां दे नाल रब दे दीदार हुंदे ने, रब दे दर्शन हुंदे ने। तो साडे पिछे जे भाई लखविंदर सिंह आए सी हजूरी रागी, उन्हां नूं इन्हां दोवां ही अखां तों नजर नहीं आउंदा।
ਨਿਗਾਹ ਨਹੀਂ ਹੈ, ਕੁਦਰਤੀ ਹੈ, ਚਲੋ ਜਨਮ ਸਿੱਧ। ਤੋ ਉਹ ਬਾਣੀ ਦਾ ਸ਼ਬਦ ਵੀ ਵੇਖ ਨਹੀਂ ਸਕਦੇ, ਗੁਰਬਾਣੀ ਦਾ ਸ਼ਬਦ ਵੀ ਸਾਹਮਣੇ ਉਹਨਾਂ ਨੇ ਜਿਹੜੀ ਲਿਪੀ ਪੜ੍ਹੀ ਹੈ ਉਹਨੂੰ ਬਰਾਲ ਲਿਪੀ ਕਹਿੰਦੇ ਨੇ ਜੇ ਮੈਂ ਨਾ ਭੁੱਲਦਾ ਹਾਂ, ਤੇ ਮਹਿਸੂਸ ਕਰਕੇ ਸਾਰੀ ਬਾਣੀ ਉਹਨਾਂ ਨੇ ਗੰਠ ਕੀਤੀ ਹੈ। ਤੋ ਪੜ੍ਹਦੇ ਨੇ ਐਸਾ ਨਹੀਂ, ਪਰ ਉਹ ਹੁੰਦਾ ਹੈ ਹੱਥਾਂ ਦੇ ਨਾਲ ਮਹਿਸੂਸ ਕਰਕੇ ਅੱਖਰ ਨੂੰ ਪੜ੍ਹਿਆ ਜਾਂਦਾ, ਉਹ ਲਿਪੀ ਸਪੈਸ਼ਲ ਹੁੰਦੀ। ਤੋ ਜਿਹੜਾ ਬੰਦਾ ਅੱਖਾਂ ਤੋਂ ਦੇਖ ਨਹੀਂ ਸਕਦਾ ਕਿ ਉਹ ਰੱਬ ਵੀ ਨਹੀਂ ਵੇਖ ਸਕਦਾ, ਬਾਣੀ ਤੇ ਸਾਰਿਆਂ ਲਈ ਹੈ। ਬਾਣੀ ਦਾ ਜਿਹੜਾ ਮੈਸੇਜ ਹੈ, ਜਿਹੜਾ ਉਪਦੇਸ਼ ਹੈ, ਉਹ ਤੇ ਸਾਰਿਆਂ ਦੇ ਲਈ ਹੈ। ਇਸ ਕਰਕੇ ਜਦੋਂ ਵੀ ਅਸੀਂ ਬਾਣੀ ਦੇ ਸ਼ਬਦਾਂ ਨੂੰ ਸਮਝਣਾ ਹੈ ਤੇ ਅਸੀਂ ਵਾਰ ਵਾਰ ਖਾਸ ਕਰਕੇ ਸਟੇਜ ਤੋਂ ਬੇਨਤੀ ਕਰੀਦੀ ਹੈ ਵੀ ਬਾਣੀ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ, ਜਿਹੜੀ ਉਹਦੀ ਵਿਆਖਿਆ ਹੈ, ਉਹ ਬਾਣੀ ਦੇ ਵਿੱਚੋਂ ਹੀ ਕਰਨੀ ਚਾਹੀਦੀ ਹੈ। ਜੇ ਤੁਸੀਂ ਬਾਹਰੋਂ ਵਿਆਖਿਆ ਲੱਭਣ ਜਾਓਗੇ ਤੇ ਫਿਰ ਕਹਾਣੀ ਵਿਗੜ ਜਾਵੇਗੀ, ਫਿਰ ਤੁਹਾਨੂੰ ਕਿਸੇ ਨੇ ਕਹਿਣਾ ਹੀ ਹੈ ਨਾ ਵੀ ਮਹਾਂਪੁਰਖਾਂ ਨੂੰ ਬਾਬੇ ਨਾਨਕ ਨੇ ਇੱਦਾਂ ਦਰਸ਼ਨ ਦਿੱਤੇ, ਸਾਹਮਣੇ ਆਣ ਕੇ ਖਲੋਗੇ, ਮਤਲਬ ਫਿਜ਼ੀਕਲ ਫਾਰਮ ਦੇ ਵਿੱਚ ਆਣ ਕੇ ਖਲੋਗੇ ਸਾਹਮਣੇ, ਫਿਰ ਤੁਹਾਨੂੰ ਕੋਈ ਕਹਿ ਹੀ ਦੇਵੇਗਾ ਨਾ ਵੀ ਉਹਨਾਂ ਨੇ ਇੰਨੀ ਤਪੱਸਿਆ ਕੀਤੀ, ਇੰਨੀ ਭਗਤੀ ਕੀਤੀ, ਫਿਰ ਰੱਬ ਸਾਖਸ਼ਾਤ ਇੱਦਾਂ ਪ੍ਰਗਟ ਹੋ ਗਿਆ ਸਾਹਮਣੇ। ਤੋ ਕਿੱਡਾ ਡਬਲ ਜਿਹਾ ਸਟੈਂਡਰਡ ਕਈ ਵਾਰ ਹੁੰਦਾ ਹੈ ਵੀ ਇੱਕ ਪਾਸੇ ਆਪਾਂ ਪੜ੍ਹਿਆ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ, ਰੱਬ ਦਾ ਕੋਈ ਰੂਪ ਨਹੀਂ, ਰੱਬ ਦਾ ਕੋਈ ਰੰਗ ਨਹੀਂ। ਫਿਰ ਜਿਹਦਾ ਰੂਪ ਨਹੀਂ ਰੰਗ ਨਹੀਂ, ਕਿਉਂਕਿ ਅੱਖਾਂ ਕੀ ਵੇਖਦੀਆਂ ਨੇ, ਅੱਖਾਂ ਰੂਪ ਤੇ ਰੰਗ ਹੀ ਵੇਖਦੀਆਂ ਨੇ, ਅੱਖਾਂ ਹਵਾ ਕਿਉਂ ਨਹੀਂ ਵੇਖ ਲੈਂਦੀਆਂ ਅੱਖਾਂ, ਕਿਉਂਕਿ ਹਵਾ ਅੱਖਾਂ ਦੇ ਵੇਖਣ ਦਾ ਵਿਸ਼ਾ ਨਹੀਂ ਹੈ, ਹਵਾ ਮਹਿਸੂਸ ਕਰਨ ਦਾ ਵਿਸ਼ਾ ਹੈ। ਫੁੱਲ ਦੇ ਵਿੱਚੋਂ ਆ ਰਹੀ ਫਰੈਗਨੈਂਸ ਸੁਗੰਧੀ ਨੂੰ ਅੱਖਾਂ ਕਿਉਂ ਨਹੀਂ ਵੇਖ ਸਕਦੀਆਂ, ਕਿਉਂਕਿ ਫਰੈਗਨੈਂਸ ਜਿਹੜੀ ਹੈ ਉਹ ਸਾਡੀ ਨਾਸਕਾ ਦਾ ਵਿਸ਼ਾ ਹੈ, ਨੱਕ ਦਾ ਵਿਸ਼ਾ ਹੈ, ਅੱਖਾਂ ਦਾ ਨਹੀਂ ਹੈਗਾ। ਨੱਕ ਜਿਹੜਾ ਹੈ ਉਹ ਕੁਝ ਵੇਖ ਨਹੀਂ ਸਕਦਾ। ਤੋ ਜਦੋਂ ਬਾਣੀ ਨੇ ਕਿਹਾ ਇਹ ਦੋਏ ਨੈਣਾ ਮਤ ਛੂਹੇ, ਉਹ ਕਿਹੜੇ ਦੋ ਨੈਣ ਨੇ ਜਿਨ੍ਹਾਂ ਨੂੰ ਛੂਹਿਆ ਰੱਬ ਦੇ ਦੀਦਾਰ ਹੁੰਦੇ ਨੇ, ਜੇ ਕੋਈ ਛੂਹ ਲਵੇ ਤੇ ਰੱਬ ਦੇ ਦੀਦਾਰ ਨਹੀਂ ਹੁੰਦੇ, ਉਹ ਕਿਹੜੇ ਦੋ ਨੈਣ ਨੇ, ਸਵਾਲ ਇੱਥੇ ਇਹ ਹੈ। ਤੋ ਸਤਿਗੁਰ ਦੀ ਬਾਣੀ ਇਸ ਚੀਜ਼ ਦੀ ਵਿਆਖਿਆ ਕਰੇਗੀ, ਆਪਾਂ ਸਮਝਣਾ ਇਹ ਸਾਰੀ ਗੱਲ ਨੂੰ ਅੱਜ ਜਿੰਨਾ ਕੁ ਸਮਾਂ ਤੁਸੀਂ ਬੈਠੋਗੇ। ਸਭ ਤੋਂ ਪਹਿਲਾਂ ਗੱਲ ਪ੍ਰਾਰੰਭ ਹੁੰਦੀ ਹੈ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਤਨ ਸੁੱਕਾ, ਤਨ ਕਹਿੰਦੇ ਮੇਰਾ ਸੁੱਕ ਗਿਆ। ਅੱਛਾ, ਤਨ ਕਿਵੇਂ ਸੁੱਕਦਾ, ਸਰੀਰ ਕਿਵੇਂ ਸੁੱਕਦਾ, ਹੁਣ ਇਹਦੀ ਵਿਆਖਿਆ ਬਾਣੀ ਚੋਂ ਕਰੀਏ ਆਪਾਂ। ਤਨ ਜਲ ਬਲ ਮਾਟੀ ਭਇਆ, ਤਨ ਕੀ ਹੋ ਗਿਆ, ਜਲ ਬਲ ਗਿਆ, ਜਲ ਗਿਆ ਤੇ ਬਲ ਗਿਆ, ਜਿਵੇਂ ਕੋਈ ਲੱਕੜ ਜਲ ਜਾਵੇ ਤੇ ਮੁੜ ਕੇ ਬਲ, ਉਹ ਫਿਰ ਕੰਮ ਦੀ ਰਹਿੰਦੀ ਆ, ਜਿਹੜੀ ਲੱਕੜ ਜਲ ਗਈ, ਜਿਹੜੀ ਬਲ ਗਈ, ਉਹ ਫਿਰ ਕੰਮ ਦੀ ਤੇ ਨਾ ਰਹੀ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸ਼੍ਰੀ ਰਾਗ ਦੇ ਸ਼ਬਦ ਵਿੱਚ ਇਹ ਗੱਲ ਕਹਿੰਦੇ ਨੇ ਵੀ ਮੇਰਾ ਜਿਹੜਾ ਤਨ ਹੈ ਇਹ ਜਲ ਤੇ ਬਲ ਗਿਆ, ਜਾਣੀ ਹੁਣ ਖਤਮ ਹੋ ਗਿਆ। ਇਸੇ ਚੀਜ਼ ਨੂੰ ਸ਼ੇਖ ਫਰੀਦ ਸਾਹਿਬ ਨੇ ਆਖਿਆ ਤਨ ਸੁੱਕਾ, ਇੱਦਾਂ ਰਿਲੇਟ ਕਰੀ ਜਾਵੇ ਸ਼ਬਦ ਨੂੰ। ਤਨ ਜਲ ਬਲ ਮਾਟੀ ਭਇਆ, ਮਿੱਟੀ ਹੋ ਗਿਆ, ਮਨ ਮਾਇਆ ਮੋਹ ਮਨੂਰ, ਤੇ ਮਨ ਜਿਹੜਾ ਹੈ ਉਹ ਮਾਇਆ ਦੇ ਮੋਹ ਵਿੱਚ ਕੀ ਹੋ ਗਿਆ, ਮਨੂਰ ਹੋ ਗਿਆ। ਮਨੂਰ ਪਤਾ ਕਿਹਨੂੰ ਕਹਿੰਦੇ ਨੇ, ਗਲੇ ਸੜੇ ਲੋਹੇ ਨੂੰ, ਜਿਹੜੇ ਲੋਹੇ 'ਚ ਸੱਤਿਆ ਮੁੱਕ ਜਾਂਦੀ, ਜਿਹਨੂੰ ਜੰਗਾਲਿਆ ਲੋਹਾ ਨਹੀਂ ਆਪਾਂ ਕਹਿੰਦੇ। ਇੱਕ ਤੇ ਚਲੋ ਜੰਗਾਲਿਆ ਹੁੰਦਾ ਵੀ ਉੱਤੋਂ ਰੇਗ ਮਾਰ ਮਾਰ ਕੇ ਉਹ ਥੱਲਿਓਂ ਠੀਕ ਨਿਕਲ ਆਉਂਦਾ, ਇੱਕ ਇੱਦਾਂ ਸੜ ਜਾਂਦਾ ਵਾ ਵੀ ਉਸ ਉਹ ਲੋਹਾ ਭੁਰਨ ਲੱਗ ਪੈਂਦਾ। ਤੋ ਬਾਬਾ ਜੀ ਨੇ ਕੀ ਕਿਹਾ, ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋ ਮਨੂਰ, ਔਗਣ ਫਿਰ ਲਾਗੂ ਪਏ। ਅੱਛਾ, ਕਿਉਂ ਜਲਿਆ ਏ ਮਨ, ਕਿਉਂ ਮਨੂਰ ਹੋ ਗਿਆ, ਕਿਉਂਕਿ ਸਰੀਰ ਵਿੱਚ ਔਗਣ ਲਾਗੂ ਹੋਏ ਨੇ। ਸਰੀਰ ਵਿੱਚ ਕੌਣ ਕੀ ਲਾਗੂ ਹੋ ਗਿਆ, ਜਿਵੇਂ ਕੋਈ ਲਾਅ ਲਾਗੂ ਹੋ ਜਾਵੇ, ਕਾਨੂੰਨ ਲਾਗੂ ਹੋ ਜਾਵੇ। ਪਿੰਡਾਂ ਦੇ ਵਿੱਚ ਆਪਣੇ ਹੁੰਦਾ ਸੀ ਨਾ, ਜਿੱਥੇ ਕਿਤੇ
ਮਤਲਬ ਇਕੱਠ ਨਹੀਂ ਸੀ ਹੋਣ ਦੇਣਾ ਪੁਲਿਸ ਨੇ, ਉੱਥੇ ਫਿਰ ਕਾਨੂੰਨ ਲਾਗੂ ਕਰਦੇ ਸੀ ਵੀ ਦੋ ਜਾਣਿਆਂ ਤੋਂ ਵੱਧ ਕਿਤੇ ਵੀ ਕੋਈ ਖਲੋ ਨਹੀਂ ਸਕਦਾ। ਤੇ ਪੁੱਛਿਆ ਕਿਉਂ, ਕਹਿੰਦੇ ਇੱਥੇ ਕਾਨੂੰਨ ਲਾਗੂ ਹੈ, ਲਾਅ ਲਾਗੂ ਹੋ ਗਿਆ, ਜਿਹੜੇ ਸਰੀਰ ਵਿੱਚ ਔਗਣ ਲਾਗੂ ਹੋ ਗਏ ਉਹ ਤਨ ਵੀ ਜਲ ਗਿਆ, ਉਹ ਮਨ ਵੀ ਜਲ ਗਿਆ। ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਭਏ, ਕੂਰ ਵਜਾਵੈ ਤੂਰ। ਤੂਰ ਦਾ ਮਤਲਬ ਕੀ ਹੁੰਦਾ? ਤੂਤੀਆਂ ਵੱਜਣੀਆਂ। ਜੀਵਨ ਦੇ ਵਿੱਚ ਕੂੜ ਨੇ ਤੂਤੀਆਂ ਵਜਾ ਦਿੱਤੀਆਂ, ਹੁਣ ਏਦਾਂ ਤਨ ਸੜਦਾ। ਬਿਨ ਸ਼ਬਦ ਹੈ ਪਰਮਾਈ ਹੈ, ਜਿਹੜੇ ਤਨ ਵਿੱਚ ਗੁਰੂ ਦਾ ਸ਼ਬਦ ਨਹੀਂ ਹੈ ਉਹ ਸਰੀਰ ਭਰਮਣ ਲੱਗ ਪੈਂਦਾ। ਅੱਛਾ, ਇਹਨੂੰ ਹੋਰ ਥੋੜਾ ਜਿਹਾ ਆਪਾਂ ਖੋਲਦੇ ਸ਼ਬਦ ਨੂੰ, ਇੱਕੋ ਸ਼ਬਦ ਹੋਰ ਹੈ ਉਹ ਨਾਲ ਨਾਲ ਪੜਿਆ ਜਾਵੇਗਾ, ਫਿਰ ਇਹ ਵੀ ਸ਼ਬਦ ਕਲੀਅਰ ਹੋ ਜਾਵੇਗਾ। ਸਤਿਗੁਰ ਨੇ ਕਿਹਾ ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀਏ ਸੰਸਾਰੋ। ਹੇ ਕਾਇਆ, ਜੇ ਤੂੰ ਗੁਰੂ ਦੀ ਵਿਚਾਰ ਦਾ ਅੰਮ੍ਰਿਤ ਅੰਦਰ ਧਾਰਨ ਕਰ ਲਵੇਂ ਤੇ ਤੂੰ ਸੌਖੀ ਰਹਿ ਸਕਦੀ ਹੈ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀਏ ਸੰਸਾਰੋ। ਇਹ ਸੰਸਾਰ ਦੀ ਬਾਜੀ ਤੋਂ ਤੂੰ ਬਚ ਸਕਦੀ ਹੈ, ਤੇ ਜੇ ਤੂੰ ਅੰਮ੍ਰਿਤ ਜੀਵਨ ਵਿੱਚ ਨਹੀਂ ਧਾਰਨ ਕੀਤਾ ਤੇ ਜੇ ਲੱਭ ਲੋਭ ਮੁੱਚ ਕੂੜ ਕਮਾਵੈ, ਜੇ ਤੂੰ ਜੀਵਨ ਵਿੱਚ ਲੱਭ ਲੋਭ ਗਰੀਡ ਲਾਲਚ ਹੈ, ਕੂੜ ਦੀ ਕਮਾਈ ਕਰਨੀ ਆ, ਲੱਭ ਲੋਭ ਮੁੱਚ ਕੂੜ ਕਮਾਵੈ ਬਹੁਤ ਉਠਾਵੈ ਭਾਰੋ। ਤੂੰ ਕੂੜ ਦਾ ਭਾਰ ਬਹੁਤ ਚੁੱਕੀ ਫਿਰਦੀ ਹੈ, ਕੂੜ ਦਾ ਭਾਰ। ਹੋਰ ਬਚਨ ਪੜ੍ਹਦਾ ਆਸਾ ਰਾਗ ਦਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ, ਲੱਭ ਲੋਭ ਮੁੱਚ ਕੂੜ ਕਮਾਵੈ ਬਹੁਤ ਉਠਾਵੈ ਭਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ, ਹੁਣ ਉਹ ਕਾਇਆ ਕੀ ਕਰਨ ਲੱਗ ਪਈ? ਰੁਲਣ ਲੱਗ ਪਈ, ਰੁਲਣ ਲੱਗ ਪਈ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ, ਜਿਵੇਂ ਧਰਤੀ ਤੇ ਸਵਾਹ ਨਹੀਂ ਰੁਲਦੀ। ਆਖਿਆ ਹੇ ਕਾਇਆ ਤੂੰ ਏਦਾਂ ਰੁਲਦੀ ਹੈ, ਗੁਰੂ ਦੀ ਵਿਚਾਰ ਗੁਰੂ ਦੇ ਸ਼ਬਦ ਨਾਲੋਂ ਟੁੱਟ ਕੇ ਕੂੜ ਤੇ ਹੰਕਾਰ ਦੇ ਅਧੀਨ ਹੋ ਕੇ। ਹੁਣ ਸਮਝੋ ਬਾਬਾ ਸ਼ੇਖ ਫਰੀਦ ਦਾ ਸਰੋਤ। ਫਰੀਦਾ ਤਨ ਸੁੱਕਾ, ਕਿਵੇਂ ਸੁੱਕ ਗਿਆ ਤਨ? ਵਿਕਾਰਾਂ ਵਿੱਚ ਸੁੱਕ ਗਿਆ, ਔਗਣਾਂ ਵਿੱਚ ਸੁੱਕ ਗਿਆ, ਇਹ 'ਚ ਸੱਤਿਆ ਹੀ ਨਹੀਂ ਰਹਿ ਗਈ। ਜਿਵੇਂ ਕੋਈ ਬੰਦਾ ਬਹੁਤ ਅੱਡਾ ਘੱਟਾ ਹੋਵੇ ਤੇ ਉਹਨੂੰ ਕੋਈ ਰੋਗ ਚਿੰਬੜ ਜਾਵੇ, ਤੁਸੀਂ ਜਾ ਕੇ ਆਖੋ ਬੰਦਾ ਸੁੱਕਦਾ ਹੀ ਜਾਂਦਾ, ਇਹਨੂੰ ਅੰਦਰੋਂ ਅੰਦਰ ਹੀ ਕੋਈ ਰੋਗ ਖਾਂਦਾ ਜਾਂਦਾ। ਜੇ ਇਸ ਮਨੁੱਖ ਦੀ ਜੀਵ ਜ਼ਿੰਦਗੀ ਵਿੱਚ ਔਗਣ ਨੇ, ਗੁਰੂ ਦਾ ਸ਼ਬਦ ਨਹੀਂ ਹੈ, ਉਹਦਾ ਤਨ ਵੀ ਸੁੱਕਾ ਹੀ ਹੁੰਦਾ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਪਿੰਜਰ ਹੀ ਰਹਿ ਗਿਆ। ਪਿੰਜਰ ਕਿਹੜੇ ਸਰੀਰ ਨੂੰ ਕਹਿੰਦੇ ਨੇ? ਤੁਸੀਂ ਹੁਣ ਏਦਾਂ ਨਹੀਂ ਹੁੰਦਾ ਵੀ ਇਕੱਲਾ ਪਿੰਜਰ ਰਹਿ ਗਿਆ, ਗੱਲ ਇਹ ਵੀ ਜਿਹੜਾ ਬੰਦਾ ਬਹੁਤ ਸੁੱਕ ਜਾਵੇ ਨਾ ਉਹਨੂੰ ਆਪਾਂ ਕਹਿੰਦੇ ਇਹਦੇ ਪਿੰਜਰ ਬਣਿਆ ਪਿਆ, ਵੀ ਤੇਰੇ ਅੰਦਰ ਸੱਤਿਆ ਹੀ ਕੋਈ ਨਹੀਂ ਰਹਿ ਗਈ, ਤੈਨੂੰ ਵਿਸ਼ੇ ਵਿਕਾਰਾਂ ਦਾ ਕਰਕੇ ਤੇਰੇ ਸਰੀਰ ਦਾ ਹਾਲ ਹੀ ਹੋ ਚੁੱਕਾ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਗ। ਕਿਉਂ ਭਲਾ? ਖੁੰਡੇ ਦਾ ਮਤਲਬ ਹੁੰਦਾ ਠੂੰਗੇ ਮਾਰ ਰਿਹਾ, ਕਿਉਂਕਿ ਤੈਨੂੰ ਵਿਕਾਰਾਂ ਰੂਪੀ ਕਾਂ ਠੂੰਗੇ ਮਾਰ ਰਹੇ ਹੋਣ। ਕਾਗ ਕਿਹੜੇ ਨੇ? ਬਾਹਰ ਦੇ ਕਾਂ ਨਹੀਂ, ਕਾਂ ਨੇ ਵਿਕਾਰਾਂ ਰੂਪੀ ਕਾਂ ਤੈਨੂੰ ਕੀ ਮਾਰ ਰਹੇ ਨੇ? ਅੱਛਾ, ਕਾਂ ਦਾ ਕੰਮ ਕੀ ਹੁੰਦਾ? ਕਾਂ ਠੂੰਗੇ ਮਾਰਦਾ ਨਾ, ਮੁਰਦਾ ਪਿਆ ਹੋਵੇ ਇੱਦਾਂ, ਤੇ ਕਾਂ ਨੇ ਕੀ ਕਰਨਾ? ਆ ਕੇ ਇਹਨਾਂ ਨਾ ਸੜਕ ਦੇ ਉੱਤੇ ਚੂਹਾ ਮਰਿਆ ਪਿਆ ਹੋਵੇ ਤੇ ਕਾਂ ਆਣ ਕੇ ਠੂੰਗੇ ਮਾਰਦਾ, ਉਹਦੇ ਖਾ ਜਾਂਦਾ ਵਿੱਚੋਂ ਕੱਢ ਕੱਢ ਕੇ, ਕਿਉਂਕਿ ਮਰਿਆ ਪਿਆ ਨਾ। ਹੇ ਮਨੁੱਖ, ਤੂੰ ਵੀ ਗੁਰੂ ਦੇ ਸ਼ਬਦ ਨਾਲੋਂ ਟੁੱਟ ਕੇ ਮਰਿਆ ਪਿਆ, ਹੁਣ ਤੈਨੂੰ ਵਿਕਾਰ ਖਾਈ ਤੁਰੇ ਜਾਂਦੇ ਨੇ।
ਤਲੀਆਂ ਖੁੰਡੈ ਕਾਗ ਆਖੇ ਅਜੇ ਸੋ ਰੱਬ ਨਾ ਬੋੜਿਓ। ਹਾਲਤ ਮੰਦੀ ਹੋਈ ਪਈ ਹੈ ਪਰ ਅਜੇ ਵੀ ਜੀਵਨ ਵਿੱਚ ਰੱਬ ਨਹੀਂ ਹੈਗਾ, ਗੁਰੂ ਦੀ ਵਿਚਾਰ ਨਹੀਂ ਹੈਗੀ। ਤੁਸੀਂ ਦੇਖੋ ਇਹਨੂੰ ਏਦਾਂ ਹੋਰ ਸਮਝੋ, ਆਪਾਂ ਮਜ਼ਾ ਆ ਰਿਹਾ ਸ਼ਬਦ ਨੂੰ ਸਮਝਣ ਦਾ। ਕਈ ਵਾਰ ਨਾ ਬੰਦਾ ਆਪਣੇ ਹੰਕਾਰ ਕਰਕੇ ਸਭ ਕੁਝ ਗਵਾ ਲੈਂਦਾ ਤੇ ਬੰਦੇ ਨੂੰ ਪਤਾ ਆਪਾਂ ਜਾ ਕੇ ਕੀ ਕਹਿੰਦੇ ਹਾਂ, ਆਪਾਂ ਕਹਿੰਦੇ ਯਾਰ ਤੂੰ ਸਾਰਾ ਕੁਝ ਗਵਾ ਲਿਆ ਹੁਣ ਤੇ ਅਕਲ ਲੈ ਲਾ। ਸਮਝ ਬੇਨਤੀ ਨੂੰ ਵੀ ਕਿਸੇ ਬੰਦੇ ਨੇ ਆਪਣੀ ਈਗੋ ਕਰਕੇ ਹੰਕਾਰ ਕਰਕੇ ਸਭ ਕੁਝ ਗਵਾ ਲਿਆ ਤੇ ਬੰਦਾ ਉਹਨੂੰ ਜਾ ਕੇ ਕੀ ਕਹਿੰਦਾ, ਕਹਿੰਦਾ ਯਾਰ ਹੁਣ ਹੀ ਸਿਆਣਾ ਬਣ ਜਾ ਵੀ ਹੁਣ ਤੇ ਤੇਰਾ ਬਹੁਤ ਕੁਝ ਨੁਕਸਾਨ ਹੋ ਗਿਆ, ਹੁਣ ਤੇ ਲੋਕਾਂ ਨੂੰ ਤੇਰੀ ਅਸਲੀਅਤ ਦਾ ਪਤਾ ਲੱਗ ਗਿਆ, ਹੁਣ ਹੀ ਸਿਆਣਾ ਬਣ ਜਾ। ਤੋ ਸਤਿਗੁਰ ਨੇ ਇੱਥੇ ਜਿਹੜਾ ਜ਼ਿਕਰ ਕੀਤਾ ਨਾ ਪਿਆਰਿਓ, ਉਹ ਇਹ ਹੈ ਬਾਬਾ ਜੀ ਕਹਿੰਦੇ ਹਾਲਤ ਮੰਦੀ ਹੋਈ ਫਿਰਦੀ ਆ, ਵਿਕਾਰਾਂ ਨੇ ਸਰੀਰ ਖਾ ਲਿਆ, ਦੁਖੀ ਹੈ, ਸੰਤਾਪ ਭੋਗ ਰਿਹਾ, ਮਾਨਸਿਕ ਤੌਰ ਤੇ ਅਸ਼ਾਂਤ ਹੈ, ਹੈ ਨਾ, ਫਿਰ ਵੀ ਕਲਪੀ ਜਾ ਰਿਹਾ, ਫਿਰ ਵੀ ਕਲਪੀ ਜਾ ਰਿਹਾ, ਫਿਰ ਵੀ ਦੁਖੀ ਹੈ। ਤੋ ਫਿਰ ਬੰਦਾ ਏਦਾਂ ਹੀ ਕਵੇਗਾ ਨਾ ਵੀ ਹੁਣ ਤੇ ਸਿਆਣਾ ਬਣ। ਤੋ ਬਾਬਾ ਜੀ ਨੇ ਕੀ ਆਖਿਆ, ਆਖਿਆ ਅਜੈ ਸੋ ਰੱਬ ਨਾ ਬਹੁੜਿਓ। ਇੱਕ ਤੇ ਉਹ ਹੁੰਦਾ ਜਿਹਨੂੰ ਕੋਈ ਗਲਤੀ ਦਾ ਅਹਿਸਾਸ ਹੋਵੇ ਤੇ ਬੰਦਾ ਕਹਿੰਦਾ ਯਾਰ ਗਲਤ ਹੋਇਆ। ਇੱਕ ਹੈ ਵੀ ਜਿਹੜਾ ਜਲੀਲ ਹੁੰਦਾ ਫਿਰ ਰਿਹਾ ਪਰ ਉਹਨੂੰ ਅਹਿਸਾਸ ਹੀ ਕੋਈ ਨਹੀਂ, ਮਤਲਬ ਏਦਾਂ ਕਹਿ ਲਓ ਵੀ ਜਲੂਸ ਪੂਰਾ ਨਿਕਲ ਗਿਆ ਪਰ ਜੀਵਨ ਵਿੱਚ ਅਹਿਸਾਸ ਕੋਈ ਨਹੀਂ। ਟੱਬਰ ਰੁਲ ਗਿਆ, ਧੀਆਂ ਪੁੱਤਰ ਵੱਖਰੇ ਹੋ ਗਏ ਪਰ ਬੰਦੇ ਨੇ ਆਪਣਾ ਹੰਕਾਰ ਨਹੀਂ ਛੱਡਿਆ, ਕ੍ਰੋਧ ਨਹੀਂ ਛੱਡਿਆ। ਅੱਛਾ ਲੋਭ ਕੀਤਾ ਸੀ, ਲੋਭ ਕਰਕੇ ਬੜੀ ਕਮਾਈ ਕੀਤੀ, ਲਾਲਚ ਕਰਕੇ ਬੜੀ ਕਮਾਈ ਕੀਤੀ, ਧੀਆਂ ਪੁੱਤ ਕਹਿੰਦੇ ਚੁੱਕ ਆਪਦੇ ਘਰ ਸਾਨੂੰ ਨਹੀਂ ਚਾਹੀਦੇ, ਤੇ ਸੱਥ ਚ ਖਲੋ ਕੇ ਮੁੱਛਾਂ ਨੂੰ ਉਂਗਲ ਮਾਰ ਕੇ ਕਹਿੰਦਾ ਇੰਨੇ ਘਰ ਬਣਾਏ। ਉਹ ਕਹਿੰਦੇ ਹੁਣ ਤੇ ਹੰਕਾਰ ਛੱਡ ਦੇ, ਛੱਡ ਇਹਨਾਂ ਗੱਲਾਂ ਚ ਕੀ ਰੱਖਿਆ, ਸਮਝ ਰਹੇ ਬੇਨਤੀ ਨੂੰ। ਤੋ ਬੰਦਾ ਫਿਰ ਇੱਦਾਂ ਕਹਿੰਦਾ, ਕਹਿੰਦੇ ਅਜੇ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਆਖਿਆ ਵੇਖੋ ਕਿੱਡਾ ਮੰਦ ਕਰਮੀ ਹੈ, ਇਹਦੇ ਭਾਗ ਵੇਖੋ ਕਿੱਡੇ ਮਾੜੇ ਨੇ। ਬਸ ਹੋ ਗਈ, ਸਰੀਰ ਚੁੰਡਿਆ ਗਿਆ ਪਰ ਅਜੇ ਵੀ ਗੁਰੂ ਦੀ ਵਿਚਾਰ ਨੂੰ ਇਸ ਬੰਦੇ ਨੇ ਆਪਣੇ ਜੀਵਨ ਵਿੱਚ ਥਾਂ ਨਹੀਂ ਦਿੱਤਾ, ਮਰਨ ਕੰਢੇ ਪਿਆ, ਥਾਂ ਨਹੀਂ ਦਿੱਤਾ। ਸ਼ਬਦ ਮੈਂ ਨਾਲ ਨਾਲ ਪੜ੍ਹਦੇ ਹਾਂ ਕਿਉਂਕਿ ਨਾਲ ਰਲਦਾ ਹੈ ਜਿਹੜਾ ਮੈਂ ਪੜ੍ਹ ਰਿਹਾ ਸੀ। ਬਾਬਾ ਜੀ ਨੇ ਕਿਹਾ ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਤਰ ਉੱਪਰ ਸ਼ਾਰੂ, ਸੁਣ ਸੁਣ ਸਿੱਖ ਹਮਾਰੀ। ਸਿੱਖ ਸਿੱਖਿਆ ਸੁਣ ਸੁਣ ਸਿੱਖਿਆ, ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ, ਬੋੜ ਨਾ ਆਵੇ ਵਾਰੀ। ਬਾਬਾ ਜੀ ਕਹਿੰਦੇ ਨੇ ਜਿਹੜੇ ਨੇਕ ਅਮਲ ਨੇ ਉਹ ਹੀ ਬੰਦੇ ਦੇ ਨਾਲ ਰਹਿੰਦੇ ਨੇ, ਫਿਰ ਨਹੀਂ ਬੰਦਾ ਜਨਮ ਮਰਨ ਦੇ ਗੇੜ ਵਿੱਚ ਫਸਦਾ। ਸੁਕ੍ਰਿਤ ਕੀਤੇ ਦਾ ਮਤਲਬ ਨੇਕ ਅਮਲਾਂ ਨੇ ਹੀ ਤੁਹਾਡੇ ਨਾਲ ਜਾਣਾ ਹੈ। ਸੁਕ੍ਰਿਤ ਦਾ ਅਰਥ ਹੁੰਦਾ ਚੰਗੀ ਕਿਰਤ, ਨੇਕ ਅਮਲ, ਨੇਕ ਅਮਲਾਂ ਨੇ ਹੀ ਤੁਹਾਡੇ ਸਹਾਈ ਬਣਨਾ। ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ, ਇਹ ਮੇਰੀ ਜਿੰਦੇ ਨੇਕ ਅਮਲ ਨੇ ਤੇਰੇ ਨਾਲ ਨਿਭਣਾ। ਤੇ ਜੇ ਅਮਲ ਚੰਗੇ ਨਹੀਂ ਤੇ ਫਿਰ ਕਿਸੇ ਵੀ ਚੀਜ਼ ਨੇ ਤੇਰੇ ਨਾਲ, ਧਨ ਦੌਲਤ ਪੈਸਾ ਪਦਾਰਥ ਹੰਕਾਰ ਹਉਮੈ, ਇਹ ਕਿਸੇ ਨੇ ਵੀ ਤੇਰੇ ਨਾਲ ਨਹੀਂ ਨਿਭਣਾ। ਤੋ ਬਾਬਾ ਜੀ ਨੇ ਕਿਹਾ ਹਉ ਤੁਦੇ ਆਖਾਂ ਮੇਰੀ ਕਾਇਆ, ਕਿਹਦੇ ਨਾਲ ਗੱਲ ਹੋ ਰਹੀ, ਆਪਣੀ ਕਾਇਆ ਨਾਲ, ਕਾਇਆ ਦਾ ਮਤਲਬ ਸਰੀਰ। ਹਉ ਤੁਦੇ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਹੇ ਮੇਰੀ ਕਾਇਆ ਮੇਰੀ ਸਿੱਖਿਆ ਤੇ ਸੁਣ। ਨਿੰਦਾ ਚਿੰਦਾ ਕਰੈ ਪਰਾਈ, ਤੇਰੇ ਕੰਮ ਕਿੱਦਾਂ ਦੇ ਨੇ, ਇੱਕ ਤੋਂ ਤੂੰ ਨਿੰਦਿਆ ਕਰਦਾ, ਹੋਰਨਾਂ ਦੀ ਬਦਖੋਈ ਕਰਦਾ ਬੇਵਜ੍ਹਾ। ਇੱਕ ਤੇ ਹੁੰਦਾ ਵੀ ਚਲੋ ਨਿੰਦਿਆ ਕਰਨੀ ਚਾਹੀਦੀ ਹੈ, ਮਾੜੀ ਗੱਲ ਨਹੀਂ ਹੈ, ਪਰ ਉਹ ਇੱਦਾਂ ਕਹਿ ਲਓ ਵੀ ਪੋਜ਼ਿਟਿਵ ਹੋਣੀ ਚਾਹੀਦੀ ਹੈ ਨਿੰਦਿਆ, ਜਿੱਥੇ ਤੁਸੀਂ ਕਿਸੇ ਚੀਜ਼ ਨੂੰ ਸੱਚੀ ਸੁਧਾਰਨਾ ਚਾਹੁੰਦੇ ਹੋ, ਪਰ ਨਿੰਦਿਆ ਕਿਸੇ ਨੂੰ ਬਦਨਾਮ ਕਰਨ ਦੀ ਹੈਸੀਅਤ ਨਾਲ ਕਰਨੀ ਨਹੀਂ ਚਾਹੀਦੀ, ਉਹ ਮਾੜੀ ਹੁੰਦੀ ਆ। ਆਖਿਰ ਤੇਰਾ ਸੁਭਾਅ ਹੀ ਬਣ ਗਿਆ। ਨਿੰਦਾ ਚਿੰਦਾ ਕਰੈ ਪਰਾਈ, ਝੂਠੀ ਲਾਏ ਤਬਾਰੀ। ਆਖਿਰ ਝੂਠੀਆਂ ਚੁਗਲੀਆਂ ਕਰਦਾ, ਚੁਗਲਖੋਰਾ ਆਪਣੇ ਆਪ ਨੂੰ ਕਿਹਾ।
ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਏ ਤਬਾਰੀ ਵੇਲ ਪਰਾਈ, ਜੋ ਹੈ ਜੀੜੇ ਕਰੇ ਚੋਰੀ ਬੁਰਿਆਰੀ, ਆਹ ਤੇਰੇ ਕੰਮ ਬਣ ਗਏ ਨੇ। ਤੋ ਬਾਬਾ ਜੀ ਨੇ ਅਗਲੇ ਸਲੋਕ ਵਿੱਚ ਇੱਥੇ ਸ਼ੇਖ ਫਰੀਦ ਸਾਹਿਬ ਨੇ ਕਿਹਾ, ਹੁਣ ਕਾਗਾ ਕਰੰਗ ਟੰਡੋਲਿਆ, ਵਿਸ਼ੇ ਵਿਕਾਰਾਂ ਰੂਪੀ ਕਾਵਾਂ ਨੇ ਮੇਰੇ ਸਰੀਰ ਨੂੰ ਫੋਲ ਛੱਡਿਆ। ਵਿਸ਼ੇ ਵਿਕਾਰਾਂ ਰੂਪੀ ਕਾਵਾਂ ਨੇ, ਉਹ ਬਾਹਰ ਦੇ ਕਾਵਾਂ ਨੇ ਨੀ, ਸ਼ੇਖ ਫਰੀਦ ਸਾਹਿਬ ਇੰਨੇ ਵੀ ਬੇਮਤੇ ਨਹੀਂ ਹੈਗੇ ਵੀ ਜੇ ਕਾਂ ਦੋ ਆ ਗਏ ਤੇ ਉਹਨਾਂ ਨੂੰ ਡਾ ਨਾ ਸਕਣ, ਉਹਨਾਂ ਕਾਵਾਂ ਨਾਲ ਕੀ ਫਰਕ ਪਊਗਾ। ਤੋ ਬਾਬਾ ਜੀ ਨੇ ਕਿਹਾ, ਕਾਗਾ ਕਰੰਗ ਟੰਡੋਲਿਆ, ਕਾਵਾਂ ਨੇ ਕੀ ਕੀਤਾ, ਕਰੰਗ, ਕਰੰਗ ਕਿਹਨੂੰ ਕਹਿੰਦੇ ਨੇ ਜੀ, ਪਿੰਜਰ ਨੂੰ, ਆ ਸਰੀਰ ਨੂੰ ਫੋਲ ਦਿੱਤਾ ਉਹਨਾਂ ਨੇ, ਵਿਕਾਰਾਂ ਰੂਪੀ ਕਾਵਾਂ ਨੇ ਸਰੀਰ ਨੂੰ ਫੋਲ ਦਿੱਤਾ। ਸਗਲਾ ਖਾਇਆ ਮਾਸ, ਆਖਿਆ ਸਾਰਾ ਮਾਸ ਹੀ ਖਾ ਲਿਆ। ਇਹਦਾ ਮਤਲਬ ਇਹ ਹੈ ਵੀ ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰਾਂ ਨੇ ਇਸ ਸਰੀਰ ਨੂੰ ਲਿਸਿਆਂ ਕਰ ਦਿੱਤਾ, ਮਾਸ ਹੀ ਨਹੀਂ ਰਿਹਾ ਹੁਣ। ਆ ਤੁਸੀਂ ਵੇਖਿਆ ਹੋਣਾ, ਗੱਲ ਨੂੰ ਸਮਝਣਾ ਹੋਵੇ ਤੇ ਉਹ ਬੀਬੀ ਇੱਕ ਇੰਡੀਆ ਗਈ ਸੀ, ਇਟਲੀ ਦੇ ਵਿੱਚ ਉਸ ਬੀਬੀ ਨੂੰ 20 ਸਾਲ ਲਾਏ, 20 ਸਾਲ, ਤੇ ਸਾਡੇ ਆਪਣੇ ਬੰਦਿਆਂ ਨੇ ਉਸ ਬੀਬੀ ਦੇ ਨਾਲ ਇਹ ਕੰਮ ਕੀਤਾ, ਉਹਨੂੰ ਪੇਪਰਾਂ ਦਾ ਲਾਰਾ ਲਾ ਛੱਡਿਆ, ਕੋਈ ਨਹੀਂ ਸਾਡੇ ਕੰਮ ਕਰ, ਤੈਨੂੰ ਪੇਪਰ ਦੇਵਾਂਗੇ, ਪੇਪਰ ਦੇਵਾਂਗੇ, ਘਰ ਦੇ ਕੰਮ। ਜਦੋਂ ਇੰਡੀਆ 에ਅਰਪੋਰਟ ਦੇ ਉੱਤੇ ਉਤਰੀ, ਉਹ ਆਪਣੀ ਮਾਂ ਨਾਲੋਂ ਬੁੱਢੀ ਲੱਗਦੀ ਸੀ। ਮੈਂ ਜਦੋਂ ਫੋਟੋ ਵੇਖੀ, ਮੈਂ ਵੀ ਇਮੋਸ਼ਨਲ ਹੋ ਗਿਆ, ਆਪਣੀ ਮਾਂ ਨਾਲੋਂ ਵੀ ਬਜ਼ੁਰਗ ਹੋ ਗਈ ਉਹ, ਤੇ ਹੱਥ ਦੀਆਂ ਤਲੀਆਂ ਵਿਚਾਰੀ ਮੀਡੀਆ ਵਾਲਿਆਂ ਨੂੰ ਵਿਖਾਵੇ ਘਸ ਗਈਆਂ ਕੰਮ ਕਰਦੀ ਕਰਦੀ ਦੇ। ਮਾਂ ਧੀ ਦੇ ਗਲ ਲੱਗ ਕੇ ਰੋਵੇ, ਮੇਰੀ ਧੀ ਦਾ ਹਾਲ ਕੀ ਕਰਦਾ। ਅੱਛਾ, ਇਹ ਮਾਸ ਚੂੰਡਣਾ ਨੀ, ਹੁਣ ਕਾਂ ਕਿਹੜੇ ਨੇ ਇੱਥੇ, ਕਾਂ ਕਿਹੜੇ ਨੇ ਜਿਹੜੇ ਲੋਕਾਂ ਦਾ ਕੀ ਕਰਦੇ ਨੇ, ਮਾਸ ਚੂੰਡਦੇ ਨੇ। ਤੋ ਕਿੰਨੇ ਨੇ ਸਾਡੇ ਆਲੇ ਦੁਆਲੇ ਕਾਂ, ਕੋਈ ਧਰਮੀ ਕਾਂ ਬਣੇ ਫਿਰਦੇ ਨੇ, ਕੋਈ ਸਮਾਜਿਕ ਕਾਂ ਨੇ, ਜਿਨ੍ਹਾਂ ਦਾ ਕੰਮ ਹੀ ਲੋਕਾਂ ਦਾ ਕੀ ਚੂੰਡਣਾ ਹੈ, ਮਾਸ ਚੂੰਡਣਾ ਹੈ, ਵੀ ਚੂੰਡੋ ਕਿਸੇ ਤਰੀਕੇ ਨਾਲ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਇੱਥੇ ਆਖਿਆ, ਸਰੀਰਾਂ ਨੇ, ਚਸਕਿਆਂ ਨੇ, ਪਦਾਰਥਾਂ ਦੇ ਚਸਕਿਆਂ ਨੇ ਸਰੀਰ ਦੀ, ਸਰੀਰ ਦੇ ਪੱਲੇ ਹੀ ਕੁਛ ਨਹੀਂ ਰਹਿਣ ਦਿੱਤਾ, ਕੋਈ ਨੇਕੀ ਜੀਵਨ ਵਿੱਚ ਆ ਹੀ ਨਹੀਂ ਸਕਦੀ। ਹੁਣ ਖਾਧਾ ਹੀ ਗਿਆ ਮੈਂ ਪੂਰਾ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ। ਇੱਕ ਸ਼ੇਖ ਫਰੀਦ ਸਾਹਿਬ ਨੇ ਫਿਰ ਅੰਦਰੋਂ ਹੋਪ, ਇੱਕ ਵਿਸ਼ਵਾਸ ਜਿਹਾ ਪੈਦਾ ਇਹ ਕੀਤਾ, ਇਹ ਦੋਏ ਨੈਣਾ ਮਤ ਛੋਹੋ, ਫਿਰ ਦੇਖਣ ਕੀ ਆਸ। ਕਈ ਵਾਰ ਨਾ ਬੰਦਾ ਬਹੁਤ ਮਾੜੀ ਸਿਚੁਏਸ਼ਨ 'ਚ ਹੋਵੇ ਨਾ, ਤੁਹਾਡੇ ਅੰਦਰ ਇੱਕ ਚਿਣਕ ਜਾਗਣ ਦੀ ਲੋੜ ਹੁੰਦੀ ਹੈ, ਇੱਕ ਹਿੰਮਤ ਦੀ ਤੁਹਾਨੂੰ ਲੋੜ ਹੁੰਦੀ ਆ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ, ਹੋਇਆ ਤੇ ਮੈਂ ਬੇਵਸ ਪਿਆ, ਪਰ ਹੁਣ ਦੋ ਨੈਣ ਬਚਾਉਣੇ ਮੈਂ ਆਪਦੇ, ਜਿਨ੍ਹਾਂ ਨਾਲ ਮੈਂ ਆਪਣੇ ਖੁਦਾ ਨੂੰ ਵੇਖਣਾ। ਉਹ ਨੈਣ ਕਿਹੜੇ ਨੇ, ਉਹ ਨੈਣ ਕਿਹੜੇ ਨੇ? ਤੋ ਉਹ ਨੈਣ ਨੇ ਇੱਕ ਗਿਆਨ ਸੋਝੀ ਦਾ ਤੇ ਇੱਕ ਮੁਹੱਬਤ ਦਾ, ਪਿਆਰ ਦਾ। ਇਹ ਦੋ ਨੈਣ ਬਚਾਉਣੇ ਨੇ, ਕਿਉਂਕਿ ਇਹਨਾਂ ਦੋਵਾਂ ਨੈਣਾਂ ਤੋਂ ਬਿਨਾਂ ਰੱਬ ਨੂੰ ਵੇਖਿਆ ਨਹੀਂ ਜਾ, ਇੱਕ ਗਿਆਨ ਤੇ ਦੂਜਾ ਮੁਹੱਬਤ ਦਾ, ਪਿਆਰ ਦਾ। ਅੱਛਾ, ਹੁਣ ਇਹਦੀ ਵਿਆਖਿਆ ਵੀ ਆਪਾਂ ਬਾਣੀ ਚੋਂ ਹੀ ਕਰ ਲੈਂਦੇ ਹਾਂ। ਹਿੰਦੂ ਅੰਨਾ, ਅੰਨਾ ਬੰਦਾ ਕਿਹਨੂੰ ਕਹਿੰਦੇ ਭਲਾ, ਜਿਹਨੂੰ ਦੋਵਾਂ ਅੱਖਾਂ ਤੋਂ ਨਾ ਦੇਖਦਾ ਹੋਵੇ, ਤੇ ਕਾਣਾ ਕਿਹਨੂੰ ਕਹਿੰਦੇ ਜਿਹਨੂੰ ਇੱਕ ਅੱਖ ਤੋਂ ਨਾ ਦੇਖਦਾ ਹੋਵੇ। ਤੋ ਹਿੰਦੂ ਨੂੰ ਅੰਨਾ ਕਿਉਂ ਆਖਿਆ? ਬਾਬਾ ਜੀ ਨੇ ਕਿਹਾ, ਇਹ ਗਿਆਨ ਨਹੀਂ ਲੈ ਰਿਹਾ, ਇੱਕ ਅੱਖ ਕਰਕੇ ਤੇ ਅੰਨਾ, ਮਤਲਬ ਦੋਵਾਂ ਅੱਖਾਂ ਕਰਕੇ ਅੰਨਾ ਪਤਾ ਕਿਵੇਂ ਹੈ, ਨਾ ਇਹਦੀ ਗਿਆਨ ਵਾਲੀ ਅੱਖ ਹੈ ਤੇ ਨਾ ਇਹਦੀ ਪ੍ਰੇਮ ਵਾਲੀ ਅੱਖ ਹੈ। ਤੇ ਮੁਸਲਮਾਨ ਨੂੰ ਪਤਾ ਕਿਉਂ ਆਖਿਆ ਕਾਣਾ? ਆਖਿਆ ਇਹਨੂੰ ਗਿਆਨ ਤੇ ਹੈਗਾ ਵੀ ਖੁਦਾ ਇੱਕ ਆ, ਪਰ ਪ੍ਰੇਮ ਇਹਦੇ ਚ ਵੀ ਨਹੀਂ ਹੈਗਾ ਕੋਈ, ਸਮਝੇ? ਪ੍ਰੇਮ ਕਿੱਦਾਂ ਨਹੀਂ, ਵੀ ਕਹੀ ਜਾਂਦਾ ਖੁਦਾ ਇੱਕ ਆ, ਪਰ ਕਹਿੰਦਾ ਰਹਿੰਦਾ ਮੱਕੇ ਚ ਹੈ, ਵੀ ਪ੍ਰੇਮ ਇਹਦਾ ਉੱਥੇ ਹੀ ਜੁੜਿਆ, ਹਰ ਇੱਕ ਦੇ ਵਿੱਚ ਵੱਸਦਾ ਹੋਇਆ ਇਹ ਰੱਬ ਨੂੰ ਸਮਝਦਾ ਨਹੀਂ ਹੈ। ਤੋ ਆਹ ਦੋ ਨੈਣ ਨੇ, ਇਹ ਦੋਏ ਨੈਣਾ ਮਤ ਛੋਹੋ, ਇੱਕ ਹੋਪ ਅੰਦਰ ਜਾਗੀ।
ਪਿਰ ਦੇਖਣ ਕੀ ਆਸ, ਇਹਨਾਂ ਦੋਹਾਂ ਨੈਣਾਂ ਨਾਲ ਹੀ ਮਾੜੀ ਮੋਟੀ ਆਸ ਜਾਗਣੀ ਆ, ਇਹਨਾਂ ਨੂੰ ਬਚਾਉਣਾ। ਅਗਲਾ ਸਲੋਕ ਅਖੀਰਲਾ, ਕਾਗਾ ਚੂੰਡ ਨਾ ਪਿੰਜਰਾ, ਹੇ ਕਾਂ ਮੇਰੇ ਇਸ ਪਿੰਜਰ ਨੂੰ ਠੂੰਗੇ ਨਾ ਮਾਰ, ਬਸੈ ਤਾਂ ਉੱਡਰ ਜਾਹੇ। ਆਖਿਆ ਜੇ ਤੇਰਾ ਵਸ ਚੱਲਦਾ ਤੇ ਉੱਡ ਜਾ, ਜਿਵੇਂ ਕਿਸੇ ਚੀਜ਼ ਨੂੰ ਦੂਰ ਭਜਾਉਣਾ, ਵਿਸ਼ਿਆਂ ਵਿਕਾਰਾਂ ਨੂੰ ਦੂਰ ਭਜਾਓ ਏਦਾਂ। ਕਾਗਾ ਚੂੰਡ ਨਾ ਪਿੰਜਰਾ, ਵਸੈ ਬਸੈ ਤਾਂ ਉੱਡਰ ਜਾਹੇ, ਜੇ ਤੇਰੇ ਵਸ ਹੈਗਾ ਤੇ ਉੱਡ ਜਾ। ਜਿੱਤ ਪਿੰਜਰੈ ਮੇਰਾ ਸ਼ਹਿ ਵਸੈ, ਕਿਉਂਕਿ ਇਸੇ ਪਿੰਜਰ ਵਿੱਚ ਮੇਰਾ ਰੱਬ ਵੱਸਦਾ, ਇਸੇ ਪਿੰਜਰ ਵਿੱਚ, ਰੱਬ ਕਿਤੇ ਬਾਹਰ ਨਹੀਂ ਹੈ। ਇਹ ਸਮਝ ਲਓ, ਗੁਰਮਤ ਦਾ ਰੱਬ ਕਿਤੇ ਵੀ ਬਾਹਰ ਨਹੀਂ ਹੈਗਾ, ਉਹ ਤੁਹਾਡੇ ਅੰਦਰ ਹੈ। ਉਹਨੂੰ ਲੱਭਣਾ ਵੀ ਅੰਦਰੋਂ ਆ, ਟੁੱਟੇ ਵੀ ਆਪਾਂ ਅੰਦਰੋਂ ਹੀ ਆ। ਜਿੰਨੀਆਂ ਦੁਕਾਨਦਾਰੀਆਂ ਰੱਬ ਦੇ ਨਾਂ ਤੇ ਚੱਲਣਗੀਆਂ ਉਹਨਾਂ ਦੀਆਂ ਹੀ ਚੱਲਣਗੀਆਂ ਜਿਹੜੇ ਰੱਬ ਨੂੰ ਬਾਹਰ ਸਮਝਦੇ ਆ। ਜਿੱਦਣ ਮਨੁੱਖ ਨੇ ਇਹ ਸਮਝ ਲਿਆ ਵੀ ਰੱਬ ਅੰਦਰ ਹੈ, ਉਦਣ ਧਰਮ ਦੀਆਂ ਖੁੱਲੀਆਂ ਹੋਈਆਂ ਦੁਕਾਨਦਾਰੀਆਂ ਬੰਦ ਹੋ ਜਾਣੀਆਂ, ਰੱਬ ਬਾਹਰ ਨਹੀਂ ਹੈ। ਪੜ੍ਹੋ ਬਾਣੀ ਦਾ ਵਾਕ, ਹੈ ਹਦੂਰ, ਰੱਬ ਕਿੱਥੇ ਹੈ? ਹਦੂਰ, ਹਦੂਰ ਮਤਲਬ ਅੰਦਰ ਹਜੂਰੀ ਚ। ਹੈ ਹਦੂਰ ਕਤ ਦੂਰ ਬਤਾਵੋ, ਆਖਿਆ ਮੈਨੂੰ ਕਿਉਂ ਦੱਸਦਾ ਵੀ ਦੂਰ ਹੈ ਉਹ? ਕੋਈ ਕਹਿੰਦਾ ਪਹਾੜ ਤੇ ਚੜ੍ਹ ਜਾਓ ਰੱਬ ਨੂੰ ਲੱਭਣਾ ਦੇ, ਕੋਈ ਕਹਿੰਦਾ ਜੰਗਲ ਚ ਚਲੇ ਜਾਓ ਜੇ ਰੱਬ ਨੂੰ ਮਿਲਣਾ ਦੇ, ਕੋਈ ਕਹਿੰਦਾ ਨਦੀਆਂ ਦੇ ਕੰਢਿਆਂ ਤੇ ਚਲੇ ਜਾਓ, ਤੀਰਥਾਂ ਦੇ ਕੰਢਿਆਂ ਤੇ ਚਲੇ ਜਾਓ। ਕਹਿੰਦੇ ਹੈਗਾ ਅੰਦਰ ਹੈ, ਤੂੰ ਮੈਨੂੰ ਦੱਸੀ ਜਾਂਦਾ ਵੀ ਬਾਹਰ ਜਾ, ਕਿਉਂਕਿ ਬਾਹਰ ਦੇ ਨਾਂ ਤੇ ਫਿਰ ਚੀਜ਼ਾਂ ਚੱਲਣੀਆਂ ਨੇ ਨਾ, ਬਾਹਰ ਦੇ ਨਾਂ ਤੇ ਹੀ ਤੇ ਬਿਜ਼ਨਸ ਚੱਲਣੇ ਨੇ। ਜਿੱਦਣ ਸਮਝ ਇਹ ਲੱਗ ਗਈ ਵੀ ਅੰਦਰ ਹੈ, ਉਦਣ ਸਾਰਾ ਕੁਝ ਠੱਪ ਹੋ ਜਾਣਾ। ਹੈ ਹਦੂਰ ਕਤ ਦੂਰ ਬਤਾਵੋ, ਆਖਿਆ ਦੂਰ ਕਿਉਂ ਬਤਾ ਰਿਹਾ ਮੈਨੂੰ? ਦੁੰਦਰ ਬਾਂਧੋ, ਦੁੰਦਰ ਕਹਿੰਦੇ ਨੇ ਵਿਸ਼ੇ ਵਿਕਾਰਾਂ ਤੇ ਕਾਬੂ ਕਰਨ ਵਾਲੀ ਅਵਸਥਾ। ਦੁੰਦਰ ਬਾਂਧੋ ਸੁੰਦਰ ਪਾਵੋ, ਫਿਰ ਕਿਹਨੂੰ ਮਿਲੇਗਾ? ਸੁੰਦਰ ਰੱਬ ਨੂੰ ਮਿਲ ਜਾਵੇਗਾ। ਜਿਹੜੇ ਰੱਬ ਨੂੰ ਸੰਸਾਰ ਨੇ ਕਿਹਾ ਸੀ ਬੜਾ ਦੂਰ ਹੈ, ਉਹ ਤੇ ਮੇਰੇ ਆਪਣੇ ਅੰਦਰ ਬੈਠਾ। ਦੁਨੀਆਂ ਕਹਿੰਦੀ ਹੈ ਦੂਰ ਹੈ, ਹੈਗਾ ਅੰਦਰ ਹੀ ਹੈ ਮੇਰੇ। ਤੋ ਸ਼ੇਖ ਫਰੀਦ ਸਾਹਿਬ ਨੇ ਸਲੋਕ ਵਿੱਚ ਜਿਹੜੀ ਬਖਸ਼ਿਸ਼ ਆ ਸਾਡੇ ਤੇ ਕੀਤੀ, ਉਹਨਾਂ ਆਖਿਆ ਇਸੇ ਪਿੰਜਰੇ ਚ ਸ਼ਹਿ ਵੱਸਦਾ। ਸ਼ਹਿ ਦਾ ਅਰਥ ਹੈ ਜੀ ਖਸਮ, ਰੱਬ ਪਰਮੇਸ਼ਰ ਇਸੇ ਸਰੀਰ ਦੇ ਪਿੰਜਰ ਵਿੱਚ ਹੀ ਵੱਸ ਰਿਹਾ ਹੈ, ਉਹ ਹੋਰ ਕਿਤੇ ਨਹੀਂ ਹੈਗਾ। ਜਿਹਦਾ ਵੀ ਰੱਬ ਕਿਤੇ ਬਾਹਰ ਵੱਸਦਾ ਹੈ ਨਾ, ਤੁਸੀਂ ਸਮਝ ਲਓ ਵੀ ਉਹ ਸੋਚ ਸਿੱਖੀ ਵਾਲੀ ਨਹੀਂ ਹੈਗੀ, ਉਹ ਬ੍ਰਾਹਮਣਵਾਦੀ ਸੋਚ ਹੈ, ਬ੍ਰਾਹਮਣਵਾਦੀ ਸੋਚ ਹੈ। ਤੇ ਮੋਸਟਲੀ ਇੱਥੇ ਸਾਡੇ ਅੱਜ ਗੁਰਦੁਆਰਿਆਂ ਦੇ ਵਿੱਚ ਇਹੋ ਹੀ ਕੰਮ ਚੱਲ ਰਿਹਾ, ਕਿਹਨੂੰ ਪ੍ਰਮੋਟ ਕੀਤਾ ਜਾ ਰਿਹਾ? ਮੈਂ ਬ੍ਰਾਹਮਣ ਕਿਸੇ, ਉਹ ਵੀ ਕਮਿਊਨਿਟੀ ਸਾਡੇ ਲਈ ਸਤਿਕਾਰਯੋਗ ਹੈ, ਮੈਂ ਉਹਦਾ ਨਾਂ ਨਹੀਂ ਲੈ ਰਿਹਾ ਵੀ ਕੋਈ ਕਿਸੇ ਕਮਿਊਨਿਟੀ ਨੂੰ ਕਹਿ ਰਿਹਾ, ਨਹੀਂ ਨਹੀਂ। ਬ੍ਰਾਹਮਣਵਾਦੀ ਇੱਕ ਥੋਟ ਆਫ, ਇੱਕ ਆਈਡੀਓਲੋਜੀ ਦਾ ਨਾਂ ਹੈ, ਇੱਕ ਵਿਚਾਰਧਾਰਾ ਦਾ ਨਾਂ ਹੈ, ਪੁਜਾਰੀ ਕਹਿ ਲਓ ਸੌਖੇ ਸ਼ਬਦਾਂ ਚ। ਤੋ ਜਿੰਨੀ ਵੀ ਇਹ ਆਈਡੀਓਲੋਜੀ ਹੈ, ਇਹ ਸਾਡੇ ਗੁਰਦੁਆਰਿਆਂ ਚੱਲ ਹੋ ਰਹੀ ਹੈ। ਕਿਧਰੇ ਘੜੇ ਪਏ ਨੇ, ਕਿਧਰੇ ਕੁੰਭ ਨਾਰੀਅਲ ਰੱਖੇ ਹੋਏ ਨੇ, ਕਿਧਰੇ ਜੋਤਾਂ ਜਗ ਰਹੀਆਂ, ਕਿਤੇ ਸੱਤਰ ਸੱਤਰ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ। ਇਹ ਕੀ ਹੈ? ਇਹ ਗੁਰਮਤ ਕਦੋਂ ਦੀ ਹੈਗੀ? ਉਹ ਫਿਰ ਥੱਲੇ ਸਾਡਾ ਇੱਕ, ਸਾਨੂੰ ਇੱਕੋ ਹੀ ਕਮੈਂਟ ਆਉਂਦਾ, ਵਾਹਿਗੁਰੂ ਆਹ ਲਿਖ ਦੇਣਾ ਆਪਾਂ ਥੱਲੇ। ਕਿਸੇ ਨੇ ਸਵਾਲ ਨਹੀਂ ਕਰਨਾ, ਸਵਾਲ ਨਹੀਂ ਕਰਨਾ ਵੀ ਇੱਕ ਕਲਾਸ ਦੇ ਵਿੱਚ ਜੇ ਟੀਚਰ 50 ਬੈਠੇ ਆ ਤੇ ਬੱਚਾ ਇੱਕ ਵੀ ਨਹੀਂ, ਸਵਾਲ ਥੋੜਾ ਕਰਨਾ। ਕਿਉਂਕਿ ਧਰਮ ਦੇ ਨਾਂ ਤੇ ਸਾਡੀਆਂ ਦੋਵੇਂ ਅੱਖਾਂ ਬੰਦ ਹੋ ਜਾਂਦੀਆਂ। ਇੱਕ ਤੇ ਹੁੰਦੀ ਹੁੰਦੀ ਨਾ ਗਿਆਨ ਵਾਲੀ, ਤੇ ਹੋ ਹੀ ਜਾਂਦੀ। ਆਪਾਂ ਥੱਲੇ ਕੀ ਕਹਿ ਦੇਣਾ? ਵਾਹਿਗੁਰੂ, ਬਸ ਇੱਥੇ ਗੱਲ ਨਿਪਟ ਜਾਣੀ। ਨਹੀਂ, ਇਸ ਗੱਲ ਨੂੰ ਸਮਝੋ, ਵਿਚਾਰੋ, ਬਾਣੀ ਦਾ ਇੱਕ ਪੰਨਾ ਪੜ੍ਹੋ, ਇੱਕ ਸ਼ਬਦ ਪੜ੍ਹੋ, ਕਥਾ ਵਿਚਾਰ ਸੁਣੋ। ਹੁਣ ਤੇ ਇਹ ਵੀ ਡਖਰ ਲੱਗਦਾ ਵੀ ਕਥਾ ਵਿਚਾਰ ਵੀ ਭਾਈ ਸਾਹਿਬ ਕਿਹਦੀ ਸੁਣੀ ਹੈ? ਤੇ ਸਾਨੂੰ ਕਿਸੇ ਦਿਨ ਸਟੇਜਾਂ ਤੇ ਕਹਿਣਾ ਹੀ ਪੈਣਾ, ਮੈਨੂੰ ਲੱਗਦਾ ਅੱਕਿਆਂ ਨੂੰ ਵੀ ਫਲਾਨੀ ਜਗ੍ਹਾ ਨਾ ਜਾਇਓ, ਉੱਥੇ ਨਾ ਸੁਣਿਓ। ਕਿਉਂਕਿ ਜਿਹੜੇ ਤਰੀਕੇ ਨਾਲ ਉਹ ਜਿਹੜੀ ਸੋਚ ਹੈ, ਉਹ ਜਿਹੜੀ ਆਈਡੀਓਲੋਜੀ ਹੈ, ਉਹ ਸਾਡੇ ਵਿੱਚ ਪਾਈ ਜਾ ਰਹੀ ਹੈ, ਤੇ ਫਿਰ ਅੱਕਿਆਂ ਨੂੰ ਕਹਿਣਾ ਹੀ ਪੈਣਾ ਵੀ ਕਿਹੜੇ ਪ੍ਰਚਾਰਕ ਨੂੰ ਸੁਣੋ ਤੇ ਕਿਹੜੇ ਨੂੰ ਨਾ ਸੁਣੋ। ਜਾਂ ਤੁਸੀਂ ਆਪ ਨਿਰਣਾ ਕਰਨਾ ਸ਼ੁਰੂ ਕਰ ਲਓ ਵੀ ਸਿੱਖੀ ਸਕੂਲ ਦਾ ਜਿਹੜੀ ਆਈਡੀਓਲੋਜੀ ਹੈ ਉਹ ਕਿਹੜੀ ਹੈ, ਸਿੱਖ ਥੋਟ ਆਫ ਪ੍ਰੋਸੈਸ ਕਿਹੜਾ ਹੈ।
ਇਹ ਜਾਂ ਤੇ ਤੁਸੀਂ ਆਪ ਇੰਨੇ ਬਵੇਕੀ ਹੋ ਜਾਓ ਤੁਹਾਨੂੰ ਪਤਾ ਲੱਗ ਜਾਵੇ ਵੀ ਆਹ ਸਿੱਖੀ ਹੈ ਭਾਈ, ਸਿੱਖੀ ਬੜੀ ਸੌਖੀ ਹੈ, ਸਿੱਖੀ ਬੜੀ ਸਮੂਥ ਹੈ, ਸਿੱਖੀ ਕਠਿਨ ਨਹੀਂ ਹੈਗੀ। ਸਿੱਖੀ ਵਿੱਚ ਕੋਈ ਇੱਦਾਂ ਦੀ ਹੋਰ ਪ੍ਰੈਕਟਿਸ ਕੋਈ ਔਖੀ ਸੌਖੀ ਸਾਡੇ ਵਿੱਚ ਨਹੀਂ। ਸਾਡਾ ਮਾਰਗ ਹੀ ਸਹਿਜ ਦਾ ਹੈ, ਟਿਕਾਅ ਦਾ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ। ਤੁਸੀਂ ਘਰ ਪਰਿਵਾਰ ਗ੍ਰਸਥ ਵਿੱਚ ਬੈਠੇ ਆ, ਆਪਣੇ ਬੱਚਿਆਂ ਵਿੱਚ ਬੈਠੇ ਆ, ਸਿੱਖੀ ਕਮਾ ਸਕਦੇ ਹੋ। ਸਿੱਖੀ ਜਿਹੜੀ ਹੈ ਉਹ ਬੜੀ ਸੌਖੀ ਹੈ ਦੁਨੀਆਂ ਦੇ ਵਿੱਚ। ਬਾਕੀ ਚਲੋ ਸਾਰੇ ਮਾਤਾ ਪੋ ਆਪਣੀ ਥਾਂ ਉੱਤੇ ਹੈ, ਜਿੰਨੀ ਸੌਖੀ ਬਾਹਰੀ ਤੌਰ ਉੱਤੇ ਸਿੱਖੀ ਹੈ, ਹਾਂ ਔਖੀ ਬਣਾਈ ਜਾ ਰਹੀ ਆ। ਆ ਮਰਿਆਦਾ ਦੇ ਠੇਕੇਦਾਰਾਂ ਵੱਲੋਂ ਔਖੀ ਬਣਾਈ ਜਾ ਰਹੀ ਆ। ਇਹਨਾਂ ਨੇ ਵੇਖਿਓ ਇੱਕ ਦਿਨ ਐਸਾ ਕਰ ਦੇਣਾ ਆਮ ਸਿੱਖ ਆਪਣੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਵੀ ਨਹੀਂ ਅਫੋਰਡ ਕਰ ਪਾਊਗਾ। ਇਹ ਚੇਤੇ ਰੱਖ ਲਿਓ। ਜੇ ਮਰਿਆਦਾ ਦੇ ਠੇਕੇਦਾਰਾਂ ਤੋਂ ਤੁਸੀਂ ਸਾਵਧਾਨ ਨਾ ਹੋਏ ਤੇ ਆਮ ਸਿੱਖ ਨੇ ਆਪਣੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਵੀ ਅਫੋਰਡ ਨਹੀਂ ਕਰ ਪਾਉਣਾ। ਇਹਨਾਂ ਇੰਨਾ ਮਹਿੰਗਾ ਕਰ ਦੇਣਾ ਕੰਮ, ਇਹਨਾਂ ਨੇ ਇੱਥੋਂ ਤੱਕ ਲੈ ਜਾਣੀਆਂ ਗੱਲਾਂ। ਇਹ ਮਰਿਆਦਾ ਦੇ ਠੇਕੇਦਾਰਾਂ ਤੋਂ ਤੁਸੀਂ ਨਾ ਬਚੇ ਤੇ ਤੁਹਾਡੀਆਂ ਪੀੜ੍ਹੀਆਂ ਨੇ ਤੁਹਾਡੇ ਘਰਾਂ ਵਿੱਚੋਂ ਜਪਜੀ ਸਾਹਿਬ ਦੇ ਗੁੜਕੇ ਵੀ ਕੱਢ ਕੇ ਬਾਹਰ ਰੱਖ ਦੇਣੇ ਜੇ ਤੁਸੀਂ ਨਾ ਬਚੇ ਤੇ। ਇਸ ਕਰਕੇ ਅਸੀਂ ਸਿਆਣੇ ਬਣੀਏ, ਸਮਝਦਾਰ ਬਣੀਏ, ਬੜੀ ਸੌਖੀ ਹੈ। ਸਾਡੇ ਤੇ ਬਜ਼ੁਰਗਾਂ ਨੇ ਕੱਚਿਆਂ ਕੋਠਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ, ਕੱਚਿਆਂ ਕੋਠਿਆਂ ਵਿੱਚ, ਕੱਚੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ। ਕੋਈ ਆਇਆ ਸੀ ਰੌਲਾ ਇੱਦਾਂ ਦਾ? ਕੋਈ ਰੌਲਾ ਨਹੀਂ ਸੀ। ਇਹ ਨਵੇਂ ਆਏ, ਇਹਨਾਂ ਨੇ ਕਲੇਸ਼ ਪਾਉਣੇ ਸ਼ੁਰੂ ਕਰ ਦਿੱਤੇ। ਘੋੜਿਆਂ ਦੀਆਂ ਪਿੱਠਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੱਦੇ ਗਏ, ਘੋੜਿਆਂ ਦੀਆਂ ਪਿੱਠਾਂ ਉੱਤੇ। ਇੱਕ ਉਸੇ ਘੋੜੇ ਉੱਤੇ ਸਿੰਘ ਬੈਠਾ, ਉਸੇ ਘੋੜੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਹੈ। ਸਮਝ ਨਾ ਬੇਨਤੀ ਨੂੰ। ਜੰਗਲਾਂ ਵਿੱਚ ਕੋਈ ਮਹਿੰਗੇ ਚੰਦੋਏ ਨਹੀਂ ਸੀ, ਕੋਈ ਮਹਿੰਗੇ ਚੰਦੋਏ ਨਹੀਂ ਸੀ। ਚਾਰ ਲੱਕੜਾਂ ਗੱਢ ਕੇ ਨਾ, ਚਾਰ ਲੱਕੜਾਂ ਗੱਢ ਕੇ ਇੱਦਾਂ ਕਰਕੇ ਮੋਟੇ ਲੱਕੜਾਂ ਉੱਤੇ ਨੋਰਮਲ ਕੱਪੜਾ ਇੱਦਾਂ ਪਾ ਕੇ ਤੇ ਥੱਲੇ ਮਹਾਰਾਜ ਦਾ ਪ੍ਰਕਾਸ਼ ਕੀਤਾ। ਜੇ ਤੁਸੀਂ ਜਿੰਨੇ ਨੌਜਵਾਨ ਬੈਠੇ ਹੋ ਨਾ, ਗੂਗਲ 'ਤੇ ਜਾਓ, ਸਰਚ ਕਰੋ ਫਸਟ ਵਰਲਡ ਵਾਰ ਦੇ ਸਮੇਂ ਸਿੱਖ, ਗੂਗਲ 'ਤੇ ਜਾਓ ਸਰਚ ਕਰੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਹਿਲੇ ਸਮਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਕਿੱਦਾਂ। ਤੁਸੀਂ ਓਲਡ ਜਾਓ ਨਾ, ਇਹ ਪ੍ਰਾਤਨ ਮਰਿਆਦਾ ਦਾ ਢਨੋਰਾ ਪਿੱਟਦੇ ਨਾ, ਅੱਜ ਤੋਂ 70 ਸਾਲ ਪਿੱਛੇ ਜਾਓ। ਤੁਹਾਡੇ ਜਿਨ੍ਹਾਂ ਦੇ ਘਰਾਂ ਵਿੱਚ ਨੌਜਵਾਨ ਤੁਸੀਂ ਮੇਰੇ ਵੀਰ ਬੈਠੇ ਹੋ, ਜਿਨ੍ਹਾਂ ਦੇ ਘਰਾਂ ਵਿੱਚ ਦਾਦਾ ਬੈਠਾ ਨਾ, ਤੁਹਾਡਾ ਦਾਦਾ, ਉਹਨੂੰ ਪੁੱਛੋ ਵੀ ਬਾਪੂ ਤੁਸੀਂ ਜਦੋਂ ਨਿੱਕੇ ਹੁੰਦੇ ਸੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਾਰਾ ਅਖੰਡ ਪਾਠ ਜਾਂ ਦੂਜਾ ਤੀਜਾ ਉਹ ਕਿੱਦਾਂ ਹੁੰਦਾ ਸੀ, ਤੁਹਾਨੂੰ ਦੱਸ ਦੂਗਾ। ਇਹ ਸਿੱਖੀ ਮਹਿੰਗੀ ਕਰ ਦਿੱਤੀ। ਨਾ ਕਿਸੇ ਦੀ ਜੇਬ 'ਚ 2 ਲੱਖ ਰੁਪਈਆ ਹੋਵੇ ਤੇ ਨਾ 2 ਲੱਖ ਦਾ ਉਹ ਚੰਦੂਆ ਲਾ ਸਕੇ। ਸਮਝ ਰਹੇ ਮੇਰੇ? ਗੁਰੂ ਨਾਨਕ ਉਹ ਪੜ੍ਹਦੇ ਹੁੰਦੇ ਸੀ ਪਹਿਲਾਂ, ਗੁਰੂ ਨਾਨਕ ਯਾਰ ਗਰੀਬਾਂ ਦਾ। ਤੋ ਸਿੱਖੀ ਬੜੀ ਸੌਖੀ ਹੈ, ਬਹੁਤ ਸੌਖੀ ਹੈ, ਪਰ ਇਹਨਾਂ ਨੇ ਕੰਪਲੀਕੇਟਡ, ਇਹਨਾਂ ਨੇ ਮਰਿਆਦਾ ਦਾ ਕ੍ਰਾਈਟੀਰੀਆ ਇੰਨਾ ਉੱਪਰ ਲੈ ਜਾਣਾ, ਆਮ ਸਿੱਖ ਨੇ ਆਖਣਾ ਸਾਡੇ ਕੋਲ ਤੇ ਮਰਿਆਦਾ ਨਿਬੜੀ ਨਹੀਂ। ਤੋ ਇਹ ਜਿਹੜੇ ਜਿੰਨੇ ਵੀ ਇਹ ਮਰਿਆਦਾ ਦੇ ਠੇਕੇਦਾਰ ਨੇ, ਇਹਨਾਂ ਤੋਂ ਤੁਹਾਨੂੰ ਸਾਵਧਾਨ ਕਰਨਾ ਸਾਡਾ ਵੀ ਫਰਜ਼ ਬਣਦਾ। ਤੇ ਉਹ ਤੁਸੀਂ ਆਪੇ ਹੀ ਹੋ ਜਾਣਾ ਜਦੋਂ ਤੁਸੀਂ ਬਾਣੀ ਨਾਲ ਆਪ ਜੁੜ ਗਏ ਨਾ, ਇਹਨਾਂ ਤੁਹਾਨੂੰ ਬਾਣੀ ਤੋਂ ਹੀ ਤਾਂ ਦੂਰ ਕਰਨਾ। ਹਾਏ ਜੇ ਕਿਤੇ ਪੋਥੀ ਨੂੰ, ਸੋਰੀ ਭਾਈ ਸਾਹਿਬ ਤੁਹਾਡਾ ਸਮਾਂ ਹੋ ਗਿਆ 2 ਮਿੰਟ ਹੈ ਨਾ। ਤੋ ਇਹਨਾਂ ਬਾਣੀ ਦੀ ਪੋਥੀ ਫੜਨ ਤੋਂ ਤੁਹਾਨੂੰ ਡਰ ਲੱਗਣਾ, ਇੱਦਾਂ ਕਰਕੇ ਹਾਏ ਕਿਤੇ ਕੀ ਹੋ ਜਾਵੇ। ਅੱਗੇ ਤੇ ਸਿੱਖ ਇਹਦੇ ਚੌਰ ਨਹੀਂ ਕਰਕੇ ਰਾਜੀ, ਅੱਗੇ ਕੋਈ ਤਾਬਿਆ ਬਹਿ ਕੇ ਰਾਜੀ ਨਹੀਂ, ਇਹਨਾਂ ਸਭ ਦਬਲ ਦੇਣੇ ਨੇ। ਇਸ ਕਰਕੇ ਗੁਰੂ ਪਿਆਰਿਓ, ਬਾਣੀ ਪੜ੍ਹੋ, ਬਾਣੀ ਨੂੰ ਵਿਚਾਰੋ, ਬਾਣੀ ਨੂੰ ਸਮਝੋ। ਤੇ ਇਹਨਾਂ ਮਰਿਆਦਾ ਦੇ ਜਿਹੜੇ ਮਰਿਆਦਾ ਪੁਰਸ਼ੋਤਮ ਰਾਮ ਆਪਣੇ ਆਪ ਨੂੰ ਕਹਿੰਦੇ ਨੇ, ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਸਿੱਖੀ ਕੋਈ ਮਹਿੰਗਾ ਧਰਮ ਨਹੀਂ ਹੈਗੀ। ਤੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਹੁਣ ਨਵੀਆਂ ਨਵੀਆਂ ਚੀਜ਼ਾਂ ਪਿੰਡਾਂ ਚੱਲ ਪਈਆਂ। ਮਹਾਰਾਜ ਦਾ ਸਰੂਪ ਆ ਰਿਹਾ ਜੀ, ਗਲੀ ਦੇ ਵਿੱਚ ਕਾਰਪੇਟ ਵਿਛਾ ਦਿੱਤਾ ਸੀ। ਅੱਛਾ ਤੁਸੀਂ ਤੇ ਵਿਛਾ ਲਿਆ, ਜਿਹੜਾ ਆਮ ਗਰੀਬ ਮੰਨ ਲਓ ਆਪਣੇ ਪਿੰਡਾਂ 'ਚ ਦਿਹਾੜੀਦਾਰ ਮਜ਼ਦੂਰ ਵੀ ਵੱਸਦੇ ਨੇ, ਜਦੋਂ ਉਹਨਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਜਾਵੇਗਾ ਉਹ ਕੀ ਕਰੇਗਾ? ਅਸੀਂ ਸੋਚੀਏ ਇਸ ਗੱਲ ਨੂੰ। ਜਦੋਂ ਇੱਕ ਆਮ ਜਿਹੜਾ ਦਿਹਾੜੀ ਦਾ ਅਗਲੇ ਖਿਮਾ ਕਰਿਓ ਵਾਹਿਗੁਰੂ, ਅਗਲੇ ਖੰਡ ਪਾਠ ਛੱਡ ਕੇ ਜਗਰਾਤੇ ਕਰਾਉਣ ਲੱਗ ਪਏ ਪਿੰਡਾਂ ਦੇ ਵਿੱਚ, ਈਸਾਈ ਐਵੇਂ ਨਹੀਂ ਆਣ ਕੇ ਬਹਿ ਗਏ, ਈਸਾਈ ਇੱਦਾਂ ਨਹੀਂ ਆਣ ਕੇ ਬਹਿ ਗਏ, ਇਸੇ ਕਰਕੇ ਆਣ ਕੇ ਬੈਠੇ ਨੇ।
ਅਗਲਾ ਕਹਿੰਦਾ ਹਾਂ ਫਲਾਣੇ ਨੇ ਖੰਡ ਪਾਠ ਕਰੇ ਗੁਰਦੁਆਰੇ ਤੋਂ ਲੈ ਕੇ ਮੈਟ ਘਰ ਤਾਈਂ ਰੈੱਡ ਕਾਰਪੇਟ ਵਿਛਾਇਆ। ਉਹ ਭਰਾ ਉਹਨੇ ਵਿਛਾ ਲਿਆ, ਆਮ ਬੰਦੇ ਦੀ ਇੰਨੀ ਕਪੈਸਿਟੀ ਨਹੀਂ ਹੈਗੀ। ਉਹ ਵਿਚਾਰਾ ਦਿਹਾੜੀਆਂ ਲਾ ਕੇ ਜੋੜ ਕੇ ਪੈਸਾ ਕਿਤੇ ਸਾਲ ਪੰਜੀ ਸਾਲ ਨਹੀਂ, ਜੇ ਉਹਨੇ ਘਰੇ ਖੰਡ ਪਾਠ ਕਰਾਉਣਾ ਆ, ਇਹਨਾਂ ਮਰਿਆਦਾ ਦੇ ਠੇਕੇਦਾਰਾਂ ਨੇ ਇੱਥੋਂ ਤੱਕ ਮਰਿਆਦਾ ਬਣਾ ਬਣਾ ਲੈ ਜਾਣੀ ਜੇ ਅਸੀਂ ਸਿਆਣੇ ਨਾ ਹੋਏ ਤਾਂ। ਤੋ ਗੁਰੂ ਕਿਰਪਾ ਕਰੇ, ਬੋਲਦਿਆਂ ਕਿਸੇ ਨਾਲ ਬੰਦਾ ਜਜ਼ਬਾਤੀ ਹੋ ਜਾਂਦਾ, ਤੋ ਖਿਮਾ ਦਾ ਜਾਚਕਾਂ। ਤੋ ਸਤਿਗੁਰ ਨੇ ਇੱਥੇ ਗੱਲ ਆਖੀ, ਜਿੱਤ ਪਿੰਜਰ ਹੈ ਮੇਰਾ ਸ਼ਹਿ ਵਸੈ, ਇਸੇ ਪਿੰਜਰ ਵਿੱਚ ਸ਼ਹਿ ਵਸਦਾ, ਖਸਮ ਇਸੇ ਪਿੰਜਰੇ ਵਿੱਚ ਹੀ ਹੈ, ਮਾਸ ਨਾ ਤਿੱਦੂ ਖਾਏ। ਬਾਬਾ ਜੀ ਨੇ ਕਿਹਾ ਤਾਂ ਕਿ ਮੇਰਾ ਇਸ ਪਿੰਜਰੇ ਦਾ ਮਾਸ ਵਿਕਾਰਾਂ ਵੱਲੋਂ ਖਾਧਾ ਨਾ ਜਾ ਸਕੇ। ਤੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਆਓ ਅਗਲੇ ਸਮੇਂ ਲਈ ਭਾਈ ਪਰਮਿੰਦਰ ਸਿੰਘ ਦੇ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਜੀਤਾ ਸਮੁੰਦ ਸਾਗਰ।

ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤ ਵਗੈ ਕਾਤੀ ਪ੍ਰਣਮਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਪਹਿਲ ਪੁਰੀਏ ਪੁੰਡਰਕ ਮਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਤੇਜਾ ਨੂੰ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰੀਏ ਪੁੰਡਰਕ ਮਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕਨਾ

पिंधी उभकले संसारा प्रम ब्रह्माए तुम चे द्वारा तू कौन रे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਵੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਵਡਭਾਗੇ ਹਾਂ, ਜੋ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਹੋ, ਜੁੜਮਿਲ ਬੈਠੇ ਹੋ। ਧੰਨਵਾਦ ਗੁਰੂ ਸਵਾਰੇ ਕੀਰਤਨ ਜਥੇ ਦਾ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਜਥੇ ਦਾ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਹੇ ਸਨ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਪਾਵਨ ਬਖਵਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਧਨਾਸਰੀ ਰਾਗ ਵਿੱਚੋਂ ਭਗਤ ਨਾਮਦੇਵ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ, ਜੋ ਆਪ ਜੀ ਨੇ ਬਖਵਾਕ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ। ਪਾਤਸ਼ਾਹ ਮਿਹਰ ਕਰਨ ਬਖਸ਼ਿਆ ਪਾਵਨ ਉਪਦੇਸ਼ ਸਾਡੀ ਜ਼ਿੰਦਗੀ ਦਾ, ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ ਹੈ। ਆਪ ਵਿੱਚੋਂ ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਪ੍ਰਾਪਤ ਕਰ ਸਕਦੇ, ਉਪਰੰਤ ਗੁਰੂ ਕਾ ਲੰਗਰ ਆਈ ਹੋਈ ਸਾਰੀ ਸੰਗਤ ਵਾਸਤੇ ਤਿਆਰ, ਸਭ ਨੇ ਛੱਕੇ ਜਾਣਾ। ਤੋ ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੋਕੇ ਹੋਵੇਗੀ, ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸੁਖਾਸਨ ਥੋੜ੍ਹਾ ਰੋਕੇ ਕੀਤਾ ਜਾਏਗਾ। ਤੋ ਗੁਰੂ ਕਾ ਲੰਗਰ ਸਾਰੀ ਸੰਗਤ ਵਾਸਤੇ ਤਿਆਰ, ਸਭ ਨੇ ਛੱਕ ਕੇ ਜਾਣਾ। ਸਭਨਾਂ ਦਾ ਧੰਨਵਾਦ। ਇਸੇ ਤਰ੍ਹਾਂ ਰੋਜ਼ਾਨਾ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰਨੀਆਂ, ਰੌਣਕਾਂ ਨੂੰ ਵਧਾਉਣਾ। ਫਿਰ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਇਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਦਰਸ਼ਨ ਪਿਆਸੀ ਦਿਨ ਸੁਰਾਤ ਚਿਤੋਂ ਨਿਰਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਮੀਤ ਸੋ ਕਹੋ ਟਲ ਗੁਰੂ ਸੀਵੀਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਠੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਹਰ ਵੇਦ ਵਿਚਾਰਿਓ ਨਿਵਲ ਭਿਅੰਗ ਮਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਿਅੰਗ ਮਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਿਆਰੇ ਇਨ ਬੇਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੇ ਬੁੱਧ ਬਬੇਕਾ ਰਹਾਓ ਮੌਨ ਪਿਓ ਕਿਰਪਾਤੀ ਰਿਹੋ ਨਗਨ ਫਿਰਿਓ ਬਨ ਮਾਹੀ ਤੜ ਤੀਰਥ ਸਭ ਧਰਤੀ ਪਰਮਿਓ ਦੁਬਦਾ ਛੁੜਕੇ ਨਾਹੀ ਮਨ ਕਾਮਣਾ ਤੀਰਥ ਜਾਏ ਬਸਿਓ ਸਿਰ ਕਰਵਤ ਰਾਏ ਮਨ ਕੀ ਮੈਲ ਨਾ ਉਤਰੇ ਇਹ ਬਿਦ ਜੇ ਲੱਖ ਜਤਨ ਕਰਾਏ ਕਨਕ ਕਾਮਣੀ ਹੈਵਰ ਗੈਵਰ ਬੋਬੇ ਦਾਨ ਦਤਾਰਾ ਅੰਨ ਬਸਤਰ ਭੂਮ ਬਵਰ ਪੈ ਨਹ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖੰਡ ਕਰਮ ਰਤ ਰਹਿਤਾ ਹੋਂ ਹੋਂ ਕਰਤ ਬੰਧਨ ਮੈਂ ਪਰਿਆ ਨਹਿ ਮਿਲੀ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਇਹ ਪੀ ਕਰ ਰਿਹਾ ਵੱਡੀ ਆਰ ਜਾ ਫਿਰ ਫਿਰ ਜਨਮੇ ਹਰ ਸਿਉ ਸੰਗ ਨਾ ਗਿਹਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵ

ਹਉ ਕਿਰਪਾਲ ਦੀਨ ਦੋ ਪੰਜਣ ਹਰ ਹਰ ਕੀਰਤਨ ਏ ਮਨ ਰਾਤਾ ਤੇਰੋ ਸੇਵਕ ਏ ਰੰਗ ਮਾਤਾ ਹਉ ਕਿਰਪਾਲ ਦੀਨ ਦੋ ਪੰਜਣ ਹਰ ਹਰ ਕੀਰਤਨ ਏ ਮਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਰਭੇਦ ਵਿਚਾਰਿਓ ਨਿਵਲ ਪਿਅੰਗ ਮਸਦ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਧਿਕ ਓਮ ਬੁੱਧ ਬਾਦੇ ਵਾਹਿਗੁਰੂ ਸਾਹਿਬ ਜੀ ਕਿਉਂ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਹਮਰੀ ਗੰਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਆਦਿ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਮਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪੈ ਰਾਖੀ ਨਾਨਕ ਸਦ ਕੁਰਬਾਨ ਸਲੋਕ ਤਜੋ ਸਿਆਣਪ ਸੁਰਜਨਾ ਤਜੋ ਸਿਆਣਪ ਸੁਰਜਨਾ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂ ਪਰਮ ਪਉ ਜਾਏ ਅਸ਼ਟਪਾਦੀ ਮਾਨੋ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕਹਿ ਦੀਏ ਰਹਿ ਅਗਾਏ ਬਹੁ ਨਿਹ ਨ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੋ ਕਹਿ ਕਿਛ ਨਾਹੀ ਹਾਥ ਤਿਸਕਾ ਹੁੰਬੂ ਮਾਨੋ ਕਹਿ ਨਾਹੀ ਹਾਥ ਤਿਸਕਾ ਹੁੰਬੂ ਸੁਖ ਹੋਏ ਤਿਸਕਾ ਨਾਮ ਰਾਖੰਡ ਭਰ ਹੋਏ ਸਿਮਰ ਸਿਮ ਸਿਮ ਪ੍ਰਸ ਹੋਏ ਨਾਨਕ ਬਿਨ ਲਾਗੇ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਹਾਰ ਨਿਰਮਲ ਸਨਾਮ ਰੱਬੀਓ ਸਾ ਸੇਲਾ ਕਰ ਲੈ ਜੀਓ ਨੈਨੂ ਪੇ ਪਾਠ ਕਾ ਰੰਗ ਸਾ ਸੰਬਿਨ ਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕ ਉਜਲ ਮਥਾ ਬੜਬਾਗੀ ਤੇ ਜਨ ਜਗ ਮਾਏ ਸਦਾ ਦਰ ਕੇ ਗੁਣ ਗਾਏ ਰਾਮ ਨਾਮ ਤੋਂ ਕਰੇ ਵਿਚਾਰ ਸਦਾ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੇ ਸੰਸਾਰ ਮਾਂਦਰ ਮੋਹ ਬੋਲੇ ਹਰ ਮੁਖੀ ਸਦਾ ਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਤੁਤਕੀ ਉਸੋ ਜੀ ਜਾਨੈ ਨਾਮ ਸੰਗ ਜਿਸ ਕਾ ਮਨ ਮੰਨਿਆ ਨਾਨਕ ਤਿਨੈ ਨਿਰੰਜਨ ਜਾਨਿਆ ਗੁਰ ਪ੍ਰਸਾਦ ਆਪਣਾ ਸੁਝੈ ਤੇ ਕੀ ਜਾਨੋ ਤ੍ਰਿਸ਼ਨਾ ਬੂਝੈ ਸਾਧ ਸੰਗ ਹਰ ਹਰ ਜਗ ਕੈਤ ਸਰਬਰੋ ਤੇ ਹਰ ਜਾ ਰਹਿਤ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਿਸਮੈ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੀ ਹੈ ਜਮ ਕੀ ਫਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾ ਤੇਰ ਲਾਗੇ ਦੁਖ ਜਿਸ ਕੁਆਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜੇ ਬ੍ਰਾਹਮਣਾ ਕਿਰਪਾ ਕਰੇ ਸੋ ਸੇਵਕ ਹੋ ਕੇ ਤੇ ਡਰੇ ਜੈਸਾ ਸਤ ਐਸਾ ਦਿਸ਼ਟ ਆਇਆ ਆਪਣੇ ਘਰ ਮੈਂ ਆਪ ਸਮਾਇਆ ਸੋਦਤ ਸੋਦਤ ਸੋਦ ਸੀ ਜਿਆ
ਗੁਰ ਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸਾਹਿਬ ਸੋਈ ਅਸਤੂਲ ਹੈ। ਨਾ ਕਿਸ ਜਨਮੈ ਨਾ ਕਿਸ ਮਰੈ, ਆਪਨ ਜਲ ਤਾਪ ਹੀ ਕਰੇ, ਆਪਨ ਜਾਉ ਦਿਸ਼ਟਨ ਦਿਸ਼ਟ, ਆਗਿਆ ਘਾਰੀ ਤਾਰੀ ਸਭ ਸਿਸ਼ਟ। ਆਪੇ ਆਪ ਸਲਮੈ ਆਪ, ਅਨਕ ਜੁਗਤ ਰਾਇ ਥਾਪ ਥਾਪ, ਅਵਨਾਸੀ ਨਾਹੀ ਕਿਸ ਖੰਡ, ਧਾਰਨ ਧਾਰਿਓ ਬ੍ਰਹਿਮੰਡ, ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਇ ਤ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸਿਵ ਸਲ ਉਧਾਰਨ, ਪ੍ਰਭ ਕੇ ਸਿਵ ਦੂਬ ਸਾਰਨ। ਆਪੇ ਮਿਲੇ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ, ਉਨਕੀ ਸੇਵਾ ਸੋਈ ਲਾਗ ਹੈ, ਜਿਸਨੂੰ ਕਿਰਪਾ ਕਰੇ ਬੜਭਾਗੈ। ਨਾਮ ਜਦ ਪਾਏ ਬਸਰਾਮ, ਨਾਨਕ ਤਿਨ ਪੁਰਖ ਉੱਤਮ ਕਰ ਮਾਨ, ਜੋ ਕੇ ਕਰੈ ਸੋ ਪ੍ਰਭ ਕੈ ਰੰਗ, ਸਦਾ ਦਾ ਬਸੇ ਹਰ ਸੰਗ। ਸਹਿਸ ਵਾਏ ਹੋਏ ਸੋਹੇ, ਕਰਨੇ ਹਾਰ ਪਛਾਣੇ ਸੋਹੇ, ਪ੍ਰਭ ਕਾ ਕੀਆ ਜਨਮੀ ਲਖਾਨਾ, ਜੈਸਾ ਤੈਸਾ ਦਿਸ਼ਟਾਨਾ। ਜਿਸ ਦੇ ਉਪਜੇ ਤੇ ਮਨ ਸੰਭਾਏ, ਹੋ ਸੁਖਦਾਨ ਉਹਨੂੰ ਬਣ ਆਏ, ਆਪਸ ਕੋ ਆਪ ਦੀ ਨੋ ਮਾਨ, ਨਾਨ ਪ੍ਰਭਜਨ ਏਕੋ ਜਾਨ। ਸਲੋਕ ਸਰ ਗੁਣ ਨਿਰਗੁਣ ਨਿਰੰਕਾਰ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣ ਹਾਰ, ਜਾ ਕੇ ਸਿਮਨ ਉਤਰੀਆ ਨਾਨਕ ਤਿਸ ਬਲਹਾਰ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣ ਹਾਰ, ਜਾ ਕੈ ਸਿਮਨ ਉਦਰੀਆ ਨਾਨਕ ਤਿਸ ਬਲਹਾਰ, ਸਪਰੀ ਟੂਟੀ ਗਣ ਹਰ ਗਪਾਲ, ਸਭ ਜੀਆਂ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜੇ ਮਨ ਮਾਏ, ਤੇਤੇ ਬਿਰਥਾ ਕੋਈ ਨਾਇ, ਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ, ਆਪਣ ਗਿਆ ਕਿਉਂ ਨਾ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ, ਤਿਸ ਬਿਨਾ ਹੀ ਤੇਰੇ ਕਿਸ ਕਾਮ, ਗਤ ਨਾਨਕ ਜਾਪੇ ਕਰ ਨਾਮ, ਰੋਵਨ ਤੋ ਨਾਹੀ ਮੋਏ, ਪ੍ਰਾਗੀ ਜੋ ਸਕਰ ਸੋਏ, ਤਨਵੰਤਾ ਹੋਏ ਕਿਆ ਕੁਗਰ ਬਹਿ, ਜਾਂ ਸਾਵ ਕੇ ਤਿਸ ਕਾ ਦੀਆ ਦਰਬੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਤਾਵੈ, ਜੇ ਕੋ ਹੋਏ ਬਹਿ ਦਤਾਰ, ਤੇ ਦੇਨਾਰ ਜਾਣੇ ਗਾਵਾਰ, ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ, ਨਾਨਕ ਸੋ ਜਨ ਸਦਾ ਰੋ, ਜਿਉ ਮੰਦਰ ਕੋ ਥਾਮੇ ਥੰਮਣ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਣ, ਜਿਉ ਪਖਾੜ ਨਾਵ ਚੜਤ ਰਹਿ, ਪ੍ਰਾਣੀ ਗੁਰ ਚਰਨ ਲਗਨ ਵਿਸਤਰੈ, ਜਿਉ ਅੰਧਕਾਰ ਦੀ ਪ੍ਰਗਾਸ, ਗੁਰਦਰਸ਼ਨ ਦੇ ਮਨ ਹੋਏ ਵਿਗਾਸ, ਜਿਉ ਮਾਂ ਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਟਾਵੈ, ਤਿੰਨ ਸੰਨ ਕੀ ਬਾਦਸ਼ੋ ਤੂਰ, ਨਾਨਕ ਕੀ ਆਲੋਚਾ ਪੂਰ, ਮਨ ਮੂਰਖਾ ਹੈ ਬਿਰਲਾਈ ਹੈ, ਪੂਰਬ ਲਿਖਿਆ ਲਿਖਿਆ ਪਾਈਐ, ਦੋ ਸੋ ਪ੍ਰਭ ਦੇਵਨ ਹਾਰ, ਅਵਰ ਤਿਆਗ ਤੇ ਚੇਤਾ, ਜੋ ਕਰੇ ਸੋਈ ਸੋ ਮਾਨ, ਭੂਲਾ ਕਾਹੇ ਫਿਰੇ ਹਜਾਨ, ਕੌਣ ਬਸਤਾਈ ਤੇਰੇ ਸੰਗ, ਲਪਟ ਲਲੋਭੀ ਪਾਤੰਗ, ਰਾਮ ਨਾਮ ਜਾ ਫਿਰਦੇ ਮਾਹੇ, ਹੇ ਨਾਨਕ ਪਾਸੇ ਤੀ ਕਰ ਜਾਏ, ਜਿਸ ਵਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜ ਅਮਾਨ ਲਿਓ ਮਨਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਵ ਸੰਤੇ ਸੰਗਚਾਲ, ਅਵਰ ਤਿਆਗ ਵਿਖਿਆ ਜੰਜਾਲ, ਧੰਨ ਧਨ ਗਏ ਸਭ ਕੋਏ, ਮੁਖ ਉਜਾਦਰ ਗਏ ਸੋਏ, ਏ ਵਪਾਰ ਵਾਲਾ ਏ ਵਪਾਰ ਵਿਲਾ ਵਪਾਰੇ, ਹੇ ਨਾਨਕ ਤਾਕੈ ਸਦ ਬਲਹਾਰੇ, ਚਰਨ ਸਾਧ ਕੇ ਧੋਏ ਧੋਏ ਪੀਓ, ਹਰ ਪ੍ਰਸਾਦ ਕੋ ਆਪਣਾ ਜੀਓ, ਸਾਧ ਕੀ ਤੂਰ ਕਰੋ ਇਸ਼ਨਾਨ, ਸਾਧੂ ਪਰ ਜਾਈਏ ਕੁਰਬਾਨ, ਸਾ ਸਿਆਵਟ ਪਾਗੀ ਪਾਈ ਹੈ, ਸਾ ਸੰਗਤ ਕੀਰਤਨ ਗਾਈ ਹੈ, ਅਨਕ ਬਿਗਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅਮਰ ਰਾਚਾ ਖੈ, ਓੜ ਗਈ ਸੰਤੇ ਦਰਿਆਇਆ, ਸਰਬ ਸੋ ਨਾਨਕ ਤੇ ਪਾਇਆ, ਮਿਰਤੇ ਕੋ ਜਵਾਰਨ ਹਾਰ, ਭੁੱਖੇ ਕੋ ਦੇਵਤਾ ਆਧਾਰ, ਸਰਬਦਾਨ ਜਾ ਕੇ ਦ੍ਰਿਸ਼ਟੀ ਬਾਹੇ, ਪੁਰਬ ਲਿਖੇ ਪੁਰਬ ਲਿਖੇ ਕਾ ਲੈਣਾ ਪਾਏ, ਸਾਵ ਗੇ ਦੇ ਕਾ ਕਰਨੇ ਜੋਗ,
तिस बिन दूसर होआ न होग। जप जन सदा सदा दिन रहनी, सब ते निर्मले करनी। कर कृपा जिसको नाम दिया, नाम सोजन निर्मल थिया। जाके मन गुर की प्रतीत, ते जनावया प्रावचीत। भगत भग सुनिए तिल होए, जाके हृदय को होए। सच करनी सहायता की रहत, सच हृदय सत मुख कैत। सच दे साचा कार, सच वरते साचा पासार। पार ब्रह्म जिन सच कर जाता, नानक सो जन सच समाता। सलोका रूप न रेख न रंग किश, त्रह गुण ते प्रभ पिन ते बजाए। नानका जिस होवे सो प्रसन्न, अष्टपादी अविनाशी ब्रह्मन में राख। मानो की तू प्रीत आग, तिसते परे नाही किसकोए। सर्वनंत्र को सोए, आपे बिना आपे दाना। गैर गंभीर गहीर सुजाना, पार ब्रह्म परमेश्वर गोबिंद। कृपा दान दयाल बख्शे, साथ तेरे की चरणी पाओ। नानक मन इन राव, मनसा पूर्ण सरना जोग। जो कर पाया सोई होग, हन पर जाकर नेत्र होर। तिसका मंत्रण जाने होर, आनंद रूप मंगल सजा कह। सर्व तो सुनिए करता के राज मैं राज। जोग मैं जोगी, तप मैं तपीसर, गृहस्त मैं भोगी। त्याय त्याय भगते सो पाया, नान ते पुरका करे अंतर पाया। जाकि लीला की मित नाए, सल दे वारे अवकाए। पिता का जन्म कै जाने पूत, सगल परोई अपने सूत। सो मत ज्ञान ध्यान जिंदे जांदा, नाम ते आवे से। ते गुण में जाको परमाए, जन्म रे फिर आवे जाए। ओनी दिखे स्थान, जैसा नावे तैसा नानक जान। नाना रूप नाना जाके रंग, नाना पे करे करंग। नाना बेद की नो बिस्तार, प्राव ना सिए कंगार। नाना चलत करे खिन माए, पूरे हो पूर्ण सब ठाए। नाना बेद कर बंत बनाई, अपनी कीमत आपे पाई। सब कर तिसकै सब तिसके ठाओ, जब जब जीव नानक हर नाओ। नाम के तारे सगले जान, नाम के तारे खान ब्रह्मण। नाम के समर, नाम के तारे सिम भेद प्राण। नाम के तारे सुन ज्ञान ध्यान। नाम के तारे घास पताल, नाम के तारे सगल कार। नाम के तारे पुरिया सब पवन, नाम के संग उदरे सुन सरवण। कर कृपा जिसे अपने नाम लाए, नानक चौथे पद में सो जनगत पाए। रूप सत जाका सत स्थान, पुरख सत केवल प्रधान। करतो सत सत जाकी बाणी, सत पुरख समाए समाणी। सात कर्म जग हिरण, सत मोह सत सत उत्पात। सत करनी निर्मल निर्मली, जिसे बजाय ते सब पाली। सात नाम प्राव का सुदाई, विश्वास सदान गुरते पाई। सात बन साधु उपदेश, सात जान के जात के जान जाकर दे प्रवेश। सात ने बुझ जे कोहे, नाम जब तागत होए। आप सात किया सब सात, आप जाने अपनी मित गात। जैसे से करने हार, जिसके श्रेष्ठ करने हार। और न बूझा एक न बूझ करते विचार, करते कि मैं न जाने किया। नानक जो तिस पावे, सो वर्तिया। बिस्मन बिमर बस बिस्मन, बिस्म पै बिस्माद। जिन बूझा ते साया स्वाद, प्राव के रंग राज जन रहे। गुर के बहन पदार लहे, उदा ते दो कारण हार। जाके संग तरे संसार, जन का सेव सोवड पागी। जन के संगे ले लागी, गौन गोबिंद जन गा वह। गुर प्रसाद नान फल पावे, सलोक आद सच जगाद सच है पे सच। नान को सी पे सच, अष्टपादी चरण सासा प्रसन्हार। पूजा सात ससेवदार, दसन ससा पेकनार। नाम ससा त्यावन हार,
ਆਪ ਸਤ ਸਤ ਸਭ ਤਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਚਾ ਸੁਨਤਾ, ਬੂਝਣਾਰ ਕੋ ਸਤ ਸਭ ਹੋਏ, ਨਾਨਕ ਸਤ ਸਾ ਪ੍ਰਭ ਸੋਏ, ਸਤ ਸਰੂਪ ਜਿਨ ਮਨ ਆ, ਕਰ ਗ੍ਰਾਮ ਤਿਰ ਮੂਲ ਪਛਾਣ ਆ, ਜਾ ਕਰ ਦੇ ਬਸਵਾਸ ਪ੍ਰਭ ਆਇਆ, ਤਤ ਗਿਆਨ ਤੇ ਮਨ ਪਟਾਇਆ, ਪੈ ਤੇ ਨਿਰਬੋਹੇ ਬਸਾਨਾ, ਜੇ ਤੇ ਉਤੇ ਸਮਾਏ ਸਮਾਨਾ, ਬਤ ਮਨ ਲੈ ਬਤ ਕਢਾਈ, ਤਾ ਕੋ ਪਿੰਡ ਨਾ ਕਹਿਣਾ ਜਾਹੀ, ਬੂਝੇ ਬੂਝਣ ਹਾਰ ਬਿਵੇਕ, ਨਾਇਣ ਮਿਲੇ ਨਾਨਕੇ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪਜਾਰੀ, ਠਾਕਰ ਕੇ ਸੇਵਕ ਕੇ ਮਨ ਪ੍ਰਤੀ, ਠਾਕਰ ਕੇ ਸੇਵਕ ਕੇ ਨਿਰਮਰੀ, ਠਾਕਰ ਕੋ ਸੇਵ ਜਾਣੇ ਸੰਗ, ਪ੍ਰਭ ਕਾ ਸੇਵ ਨਾਮ ਕੇ ਰੰਗ, ਸੇਵਕ ਓ ਪ੍ਰਪਾਰਣ ਹਾਰਾ, ਸੇਵਕ ਹੀ ਰਾਖੈ ਨਿਰੰਕਾਰਾ, ਸੋ ਸੇਵਕ ਦਿਆ ਪ੍ਰਭ ਤਾਰੇ, ਨਾਨ ਸੋ ਸੇ ਸਾਥ ਸਾਥ ਸੰਭਾਰੇ, ਆਪਣੇ ਜਨ ਕਾ ਪਰਦਾ ਟਾਕੇ, ਆਪਣੇ ਸੇਵਕ ਹੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਹੀ ਆਪ ਪਾਤ ਰਾਖੇ, ਤਾਂ ਕਿ ਘਰ ਮੈਂ ਕੋਈ ਨਾ ਲਾਖੇ, ਪ੍ਰਭ ਕਿਸੇ ਕੋ ਨਾ ਪਹੁੰਚਾਏ, ਪ੍ਰਭ ਕਿਸੇ ਉਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵ ਦਾ ਦੇ ਪਲਟਾਇਆ, ਨੀਕੀ ਗਿਰੀ ਮੈਂ ਕਰ ਰਾਖੇ, ਭਸਮ ਕਰੇ ਲਸਕਰ ਕੋਟ ਲਾਖੇ, ਜਿਸ ਕਾ ਸਾਰ ਨ ਘਾਟ ਤਾਪ, ਤਾ ਕੋ ਰੱਖ ਦੇ ਕਰ ਹਾਥ, ਮਾਨਸ ਜਤਨ ਕਰ ਬੋ ਪਾਤ, ਤਿਸ ਕੇ ਕਰਤ ਬਿਰਥੇ ਜਾਤ, ਮਾਰਨ ਰਾਖੇ ਔਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅਮ੍ਰਿਤੇ ਮਨ ਤ੍ਰਪੀਏ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਸਭ ਨਾ ਹੀ ਦਿਸ਼ਟ ਆਇਆ, ਨਾਮ ਤਾ ਨਾਮੋ ਰੂ ਰੰਗ, ਨਾਮੋ ਸੁਖਾ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਵਤਾਨੇ, ਮਨ ਤਾ ਨਾਮੇ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਉ ਨਾਨਕ ਜਨ ਕੈ ਸਦ ਕਾਮ, ਬੋਲੋ ਜਾਜੇ ਬਾ ਦਿਨ ਰਾਤ, ਪ੍ਰਾਪਣ ਜਨ ਕੀ ਨੀਂਦ ਆਤ, ਕਰੇ ਭਗਤ ਆਤਮ ਕਹਿ ਜਾਏ, ਪ੍ਰਾਪਣ ਸੁਰ ਹੈ ਸਮਾਏ, ਜੋ ਹੋਵਾ ਹੋਵੋ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤੇ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਾ ਏਕ ਨਾ ਜਾਣੋ, ਆਠ ਪੈਰ ਪ੍ਰਭ ਸੇ ਹਜੂਰੈ, ਕਉ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਨ ਹੁੰਦੇ, ਜਿਨ ਜਨ ਆਪਣਾ ਪ੍ਰਭੂ ਛਾਤਾ, ਸੋ ਜਨ ਸਰਬ ਤੋ ਕਾ ਦਾਤਾ, ਤਿਸ ਕੀ ਸਰਨ ਸਭ ਸੋ ਪਾਵੇ, ਤੇ ਕੇ ਦਸਾ ਪਾ ਮਿਟਾਵੇ, ਅਵਰ ਸਿਆਣ ਸਗਲੀ ਛਾੜ, ਤੇ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਹੋਵੀ ਤੇਰਾ, ਨਾਨਕ ਤਿਜਨ ਕੈ ਪੂਜੋ, ਨਾਨਕ ਤਿਜਨ ਕੇ ਪੂਜੋ ਸਦ ਪੈਰਾ ਸਲੋ, ਸਤ ਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰ ਹੈ, ਨਾਨਕ ਕਰ ਗੁਣ ਗਾਉ ਅਸ਼ਟ ਪਾਦੀ, ਸਤਿਗੁਰ ਸੇ ਕਰੇ ਪ੍ਰਤਪਾਲ, ਸੇਵਕ ਗੁਰਸਾ ਦਿਆਲ, ਸਿੱਖ ਗੁਰਦੁਰਮਤ ਮਲ ਹਿਰੈ, ਗੁਰਭੈਨੀ ਹਰ ਨਾਮ ਉਚਰੈ, ਸਤਿਗੁਰ ਸੇ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਬਕਾਰ ਤੇ ਅੱਟ ਹੈ, ਸਤਿਗੁਰ ਸੇ ਕੋ ਨਾਮ ਤਨ ਦੇ, ਗੁਰ ਕਾ ਸੇ ਵਡਭਾਗੀ ਹੈ, ਸਤਿਗੁਰ ਸੇ ਕਲ ਪਲ ਸਵਾਰੇ, ਨਾਨਕ ਸਤਿਗੁਰ ਸੇ ਕੋ ਜੀ ਨਾਲ ਸਮਾਰੇ, ਗੁਰ ਕੈ ਗ੍ਰਹਿ ਸੇਵ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਛੂ ਨਾ ਜਨਾਵੈ, ਹਰ ਨਾਮ ਹਿਰਦੇ ਸਦ ਧਿਆਵੈ, ਮਨ ਵਿੱਚ ਸਤਿਗੁਰ ਕੈ ਪਾਸ, ਤੇ ਸੇਵਕ ਕਾਰਜ ਦਾਸ, ਸੇਵਾ ਕਰ ਤੋਇ ਨੇ ਕਾਮੀ, ਤਿਸ ਕੋ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੈ, ਨਾਮ ਸੋ ਸੇਵ ਗੁਰ ਕੀ ਮਾਤਲੇ, ਬੀਸ ਵਿਸਵੈ ਗੁਰ ਕਾ ਮਨ ਮੰਨੈ, ਸੋ ਸੇਵ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਦੇ ਅਰਨ ਆਓ, ਅਨਕ ਬਾਰ ਗੁਰ ਕਉ ਬਲ ਜਾਉ, ਸੰਵਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਮਨਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਇਹ ਕਿ ਆਪ ਨਹੀਂ ਕਿ ਪਰਮ ਸਹਿ ਸਿਆਣ ਬਲਿਆਨਾ ਜਾਈ ਹੈ,
ਨਾਨਕ ਐਸਾ ਗੁਰ ਵਡ ਪਾਗੀ ਪਾਈ ਆਏ ਸਫਲ ਦਰਸ਼ਨ ਹੋ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਰੀਤ ਪੇਟ ਸੰਗਰਾਮ ਗੁਣ ਘਰ ਰਵੈ ਪਰ ਬੰਗ ਦਰਗਹਿ ਰ ਗਵੈ ਸੁਨ ਕਰ ਬੈਨ ਕਰਨ ਗਾਨੇ ਮਨ ਸੰਤੋਹ ਆਤਮ ਪਤੇ ਆਮੈ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਜੰਤ ਵੇਖੇ ਹੋਏ ਸੰਤ ਗੁਰ ਬਿਆਨਕੀ ਮੰਨੇ ਪਾਏ ਨਾ ਜਿਸ ਪਾਵੇ ਤੇ ਲਹਿ ਮਲਾਏ ਜੇ ਵਾਏ ਕੁਛ ਤਦ ਨੇਕ ਸਤਪੁਰੁ ਪੁਰਬ ਬੇਕਾ ਹੂੰ ਪੋਲ ਨ ਪੋਚ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈ ਸੁਦਾਈ ਤਾ ਕੀ ਕਿਮ ਕਿੰਨਾ ਪਾਈ ਅਨਕ ਭਗਤ ਬੰਧਨ ਨੇ ਕਰੈ ਚੰਨ ਕਮ ਹਿਰਦੇ ਸਿਮਰੈ ਸਤ ਬਲਹਾਰੀ ਸਗੁਰ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਣੈ ਇਹ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਨਾ ਉਸ ਪੁਰ ਕਾ ਨਾਹੀ ਕਦੇ ਬਨਾਸ ਜਾ ਕੇ ਮੰਗ ਪਟੇ ਗੁਣਤਾ ਆਠ ਪੈਰ ਹਰ ਕਾ ਨਾ ਮਲੇ ਸਚ ਉਹਦੇ ਸੇਵਕ ਹੋਦੇ ਹੋ ਮਾਇਆ ਕਿਸਾਨ ਲੇਪ ਮਨ ਮੈਂ ਰਾਖੇ ਹਰ ਹਰੇ ਆਨੰਦ ਪਿਆ ਦੁੱਖ ਆਨੰਦ ਪਿਆ ਦੁੱਖ ਨਾ ਠੇਪਾਈ ਅੰਧਕਾਰ ਦੀ ਪ੍ਰਗਾਸੈ ਮੋਹ ਮਾਇਆ ਕੇ ਸਨ ਲੇਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀ ਪ੍ਰਗਾਸੈ ਨਾਨਕ ਪਰਮੋ ਦੋ ਤੈ ਤੇ ਨਾਸੈ ਤਦ ਮੈਂ ਠਾਂਡ ਵਰਤਾਈ ਅੰਧ ਪਿਆ ਦੁੱਖ ਨਾ ਠੇਪਾਈ ਜਨਮਣ ਕੇ ਮਿੜੇ ਅੰਦੇਸੇ ਸਾਧੂ ਕੇ ਪੂਰਨ ਉਪਦੇਸਾਇ ਪਹੁ ਚੁੱਕਾ ਨਿਰਭੋਹੇ ਵਸਾਇ ਸਗਲ ਬਿਆਹ ਮਨ ਤੇ ਕਹਿ ਨਸੈ ਜਿਸ ਕਾ ਸਾ ਤਿੰਨ ਕਿਰਪਾ ਤਾਰੀ ਸਾਧ ਸੰਗ ਸਾਧ ਸੰਗ ਜਪ ਨਾਮ ਹਰਾਰੀ ਥਿਤ ਪਾਈ ਚੁੱਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਵ ਸਰਮਯੋ ਕਲਾ ਤਾਰੇ ਸਲੀ ਮੋਈ ਆਪਣੇ ਚਿਰਪਾ ਬਣਾਏ ਆਪਣੀ ਗਿਉਂ ਤੇ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਮੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਗਲ ਤਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰਾ ਨਾਮ ਕਮਾਵਣਾ ਨਾਨਕ ਤਨ ਸਾਰ ਸਤਪਾਦੀ ਸਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਪਾਸਾ ਮੀਤ ਵਿਸਾਰੋ ਚਰਨ ਕਮਲ ਦਮਾਏ ਔਰ ਤਾਰੋ ਕਰਨ ਕਾਨ ਸੋ ਪ੍ਰਾ ਸਬਰਥ ਦੇਗਾ ਗੋ ਨਾਮ ਰਵਾਥ ਏ ਤਨ ਸੰਜੋ ਭਗਵੰਤ ਹਿਰਨਾ ਕਾ ਨਿਰਮਲ ਮੰਤ ਏਕ ਆਸਰਾ ਕਉ ਮਨ ਮਾਏ ਨਾ ਸਰਬਰੋ ਨਾਨ ਮਿਟ ਜਾਏ ਜੇ ਤਨ ਕੋ ਚਾਰ ਗੁਣ ਤਾਵੈ ਸੋ ਤਾਨਾ ਸੇਵਾ ਤੇ ਪਾਵੈ ਜੇ ਸੁਕੁਨ ਬਾਸ਼ੇ ਮੀਤ ਸੋ ਤੁ ਸਾਧੂ ਸੰਗ ਪ੍ਰੀਤਾ ਜੇ ਸੋ ਬਾ ਕੋ ਕਰੇ ਭਲੀ ਕਰਨੀ ਸਾਸੁ ਬਾਪਾ ਜਰ ਕੀ ਸਰਣੀ ਅਨਕ ਪਾਵੀ ਰੋ ਨ ਜਾਏ ਰੋ ਮਿਠਿਆ ਰਖ ਲਾਏ ਸਰਮ ਨਿਧਾਨ ਮੇਰ ਨਾਮ ਨਿਧਾਨ ਜਬ ਨਾਮ ਦਰਗੇ ਪ੍ਰਵਾਨ ਮਨ ਪ੍ਰਬੁੱਧ ਵਰ ਕੇ ਨਾਏ ਦੈ ਦੇ ਤਾਵ ਤਾਵੇ ਠਾਏ ਤਾ ਕੋ ਬਿਨ ਲਾਗੇ ਕੋਏ ਜਾ ਕੇਰੇ ਦੇ ਵਸਿਆ ਰਸੋਏ ਕਲ ਤਾਟੀ ਠੰਡਾ ਹਰ ਨਾਉ ਸਿਮ ਸਿਮ ਸਦਾ ਸੋ ਪਾਉ ਪਉ ਬਿੰਸੈ ਪੂਰਨ ਆਸ ਭਗਤ ਪਾਇਆ ਤੰਬਰਗਾ ਤੇ ਕਾ ਜਾਇ ਬਸੇ ਅਬਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾ ਚੋਕਾ ਚਾਹ ਆਵਾ ਗਮ ਮਿਟੇ ਪ੍ਰਭ ਸੇਵ ਆਪ ਤਿਆ ਸਰਨ ਗੁਰਦੇਵ ਇਉਂ ਰਜਮ ਕਾ ਹੋਏ ਆਧਾਰ ਹਰ ਸਿਮ ਪ੍ਰਾਣ ਆਧਾਰਨ ਪਾਵਨ ਛੁਟਣ ਹਾਰ ਸਿਮਰਤ ਸ਼ਾਸਤਰ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ ਨਾਨ ਫਲ ਪਾਏ ਸੰਗ ਚਾਲ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮੰਦਾ ਸੋ ਤਮੀਤ ਘਟਾਂਬਰ ਬਿੰਤਾ ਅੰਤੇ ਕਉ ਤੋਂ ਕਉ ਹੁੰਦਾ ਥਾਰਾ ਰਾਮ ਮਾਇਆ ਵਿਸਤਾਰ ਅੰਤੇ ਕਉ ਕਉ ਛਿੜਕਾਰ ਹਾਸਾ ਤੀ ਰਥ ਸਵਾਰੀ ਝੂਠਾ ਡਾਮ ਝੂਠ ਪਾ ਸਾਰੀ ਜਿੰਦੀ ਹੈ ਤਿਸ ਬੁਝੇ ਨਾ ਬਗਾਨਾ ਨਾ ਬਸਾ ਨਾਨ ਪਛਤਾਨਾ ਗੁਰ ਕੀ ਮਤੋਂ ਲੈ ਆਨੈ ਭਗਤ ਬਿਨਾ ਬਡੂ ਬੈ ਸਿਆਣੈ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤਮਾਰੋ ਚੀਤ ਚਰਨ ਕਮ ਰਾਖੋ ਮਨ ਮਾਏ ਜਨ ਜਨਮ ਕੇ ਕਿਲ ਵਹਿ ਜਾਏ
आप जपर नाम जपावो सुंद गया रहत गत पावो सार पुसार को नाओ सहस भय नान गुण गाओ गुण गावत तेरी उतर समैल बिन से जाए हमें बिख फैल हो चिंत बसे सुख नाल सास गुरा सर नाम संभाल सार सियान सली मना सा संपावे साजतना हर पूंजी संग करो बिहार इया सोदर गए जाकार सरनंत्र को देख कौ नान जाके मस्तक एको जाप कौ नान जाके मस्तक लेख एको जाप एको सलाह एक सिमर एको मन आय एक के गुण गाओ अनंत मानता जाप एक भगवंत एको एक कराप पूर्ण पूरे हो प्रभ्याप अनक विस्तार एक ते पै एक रात प्राश गए मानता ने अंतर एक प्रभ राता गुरु प्रसाद नानक एक जाता सलो फिरत फिरत प्रभ आया परया तो सरनाए नानकी प्रभ बेनती अपनी भगती लाए असपादी जाज जान जाचे प्रदान कर कृपा देव हर नाम साजना की मांगो तूर पार ब्रह्म सरदापुर सदा दा प्रभु के गुण गावो सा सा भक्त में ते आवो चरण कम से लागे प्रीत भक्त करो प्रभु के ननीता ए गोडे को आधार नानक मांगे नाम प्रभु सार प्रभु के दिस मां सुख होए हरा पावे बिरला कोय जिन जाके ऐसे जंत्र उतारना है पूर्ण पुरुष नहीं डोलाना है सोबर परे प्रेम रा रंग उपजे चाओ साध के संग परे सरनाम सब त्याग अंतर प्रगास अंधेले विलाग बड़पागी जप्या प्रभ सोए नान नाम रत सुख होए सेवक की मनसा पूरी पई सतगुर ते निर्मल मात लई जान को प्रभ दयाल सेवक की नौ सनयाल बंधन काट मोह जन पया जन मन दू भ्रम गया इस पुनि सरदा सपोरी राव रिया सत्संग हजूरी जिसका सा तिन लिया मलाय नानक भक्ति नाम समाए सो गम बिसरे जे काल न पाने सो क्यों बिसरे जे किया जाने सो क्यों बिसरे जिन साब के दिया सो क्यों बिसरे जे जीवन जिया सो क्यों बिसरे जे अगन में राखे गुर प्रसाद को बिरला लाखे सो क्यों बिरे बेखते कांड है जन्म जन्म का टूटा गांड है गुरपुर है ताते बजाया प्राभा पड़ा नानक जान ते आया साजन संत करो ये काम आम त्याग जपोर नाम सिमर सिमर सिंह सो पावो आव जपोर नाम जपावो भगत पाए तरी संसार बिन भगति तन हो शीशार सब कल्याण सुने नाम बुढ़ जात पाए बस राम सल दो का हो अनास नानक नाम जपो गुंता उपजी प्रीत प्रेम रस जाओ मन तन अंतर ही सुआओ नेत्रो पेख दर सुख होए मन बिकसे साध चरण तोए भजना के मन तन रंग बिरला को भावे संग एक बहती जे कर मया गुर प्रसाद नाम जप लिया ताकि उमा कही न जाए नानक रिया सर्व संभाए प्रभक्षण दीन दयाल भगत वसदा कृपाल अनान हर गोविंद गोपाल सब कटा कर प्रतपाल आदपुर कारण करतार भजना के प्राण उदार जो जो जप है सोहे पनीत भगत पाए लावे मन हीत हम निर्गुणिया नीच जान नानक तुमरी शरण पुर भगवान सर्वखंड मुख मो पाए एक निम करके गुण गाए अनग राज पो बड़े आई हर के नाम कथा मन पाई बहु भोजन का प्रसंग हीता रन्ना जब तिहारा ने पली सो करनी सो बात नवंत हृदय बस पूर्ण गुर मंता साध संग प्रादे नवास सर्व सो नान परगास लोका सरगुण निर्गुण रंकार सोन समाधि आप अपन गिया नानका
आपे ही फिर जा पश्चपादी जा बेकार एक नाम दृष्टिता पाप बंदा कहते होता जा तारी आपन सुन संवाद तब भैरव के संग मार जा इसका बन चिन्ह जावत तब हर सो को कह बेआब जावे आपने आप आप जाब आपने आप आप पार ब्रह्म तब मोका होत पार आपन खेल आवृति जा नान करने हर ना दुख जा जब होत प्र केवल तनी तब बांध मोत को किसको गनी जाबे के रगम पार तब लग तब नर सुर को कौन होता जब निर्गुण प्रभ से सुबाए है तब से सब को कैठाए जब आपे आप अपनी जोतर है ता कव डर कव का डर है आप जलता करने हार नान ठाकर अगम अपार अविनाशी सुखा पनासन तय जन्म मन को कहा विनाशन जब पूर्ण करता प्रभ सोए तब जम की त्रा कहो के सोए जब अवगत गोचर प्रभे का तब चित्रगुप्त के पूर्व लेखा जब नान रंजन गोचर गाद है तब कौन छुटे कौन बंधन बांधे आप आप आप ही चर जा नानक आप रूप आप ही ऊपर जा जय निर्मल पुरख पुरुप अतोता तय बिन मैल कहो क्या तोता जय निरंजन का निर्बान तय कौन को मान कौन अम्बान जय श्रु केवल जगदीश तय साल सिद्ध लगत कौके जय जो श्रुपी जो संग समावे तय किसे भूख कवन त्रिवतावे कन ग्रावण करने हार नान करते का नाई शमार जब अपनी शोभा अपन संग मनाई तब कौन बाम में सो पाई जय सर्वगला पेपर बीन तय बेद देव कहाँ को चीन जब आपन आप अपुर तारे तो सगन आप सगन कहाँ बेचारे जय आपन ऊंचा पर आप नीरा तय कौन ठाकुर गुंगे चेरा बेसमान बेसमान बेसमाद नानक अपनी गन जा अपनी गजा नो आप जा शाल शेर पे समाया ओहां के व्याहत माया आप सो आप देश ते गुण गाना ही प्रवेश जय के भवंता तय कौन चिंत के लागे चिंता जय आपनावर आप त्यारा जय आपने आप आप त्यारा तय कौन कदे को सुने हारा बहु बयान दूजते ऊंचा नानक आप सुको आप हे पहुंचा जय आप रजो प्रपंचकार ते गुण में कीनो भस्तार पापों ते पई कहावत को नर को शुभ शाद आल जाल माया झंझाल होमे मोह परम पैपार दूसो मान अवमानन प्रकार क्यों बख्यान आपन खेल आप कर देखे खेल संकोचे तो नानक कह जय अभगत भगते आप जय पसरे प्रसाद संत प्रताप दो पाका पे तनी उनकी शोभा उन बनी आपे कौत करे अनपो जब आपे रास पूर्ण नर जो जे पावे ते साप बनना लावे जे पावे ते खेल खिलावे बेशमार था तो ले जो बलावो त्यो नानक दास बोले सलो जी जंत के ठाकरा आपे वर्तन हार नानके को पसरिया दूजा कह दिस्तार छपादी आप कथे आप सुन यार आपे का विस्तार जहां दे पास सिष्ट पाए अपने पाने लै समाए तुम ते पे नहीं कुछ होए आपन सूत सब जगत पर होए जा को प्रभु जी आप बजाए साज नाम सोई अन पाए सो समझा सीता का बेता नान सो सी का जेता जी जन सता के हाथ दीन दयाल नाथ को नाद जे राके दे कोई न मारे सो मुआ जे मनो बसारे ते तावर कहां को जाए सब से एक दिन न्या राय जी की जूजा के सब हाथ अंतर बार जानो साध गुर नदान बेअंत पार नान दास दा बलहार पूर्ण पूरे दयाल सब उपरोत कृपाल अपने कर तो जाने आप अंतर जा मेरे उप्याप परत पाले जी अनुभव पांत जो जो रहते त्याग जे पावे ते ले मलाए भक्त करे हर के गुण गाए माने अंतर विश्वास कर मानया करन हार नानक के जानया जान लागरे के नाए तिसकी आ न बिरथी जाए सेवक को सेवा बनाई हुकम बोझ परम पद पाई इस ते ऊपर नहीं बिचार
ਰਾਖੇ ਮਨ ਬਸਿਆ ਨੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਹੈ ਪਰਲੇ ਉਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਾਂ ਕਰੋ ਵਿਚਾਰ ਦੁਲਹ ਦੇ ਕਾ ਕਰੋ ਉਦਾਰ ਅਮਰ ਬਾਈ ਨਰ ਕੇ ਗੁਣ ਗਾਓ ਪ੍ਰਾਣ ਤਨ ਕਾ ਇਹ ਸਵਾਓ ਆੜ ਪੈਰ ਪ੍ਰਭੇ ਖੋ ਨੇਰਾ ਮਿੜੇ ਗਿਆਨ ਬਿਨਸੇ ਅੰਧੇਰਾ ਸੋਨਾ ਪਦੇਸ ਹਿਰਦੇ ਬਸਾਵੋ ਮਨ ਸੇ ਨਾਨ ਫਲ ਪਾਵੋ ਹਲਦ ਪਲਦ ਲਿਓ ਸਵਾਰ ਆਰਾਮ ਨਾ ਅੰਤਰੋ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੇ ਤੇ ਸਾਜ ਪਰੀਖਿਆ ਮਨ ਤਾ ਨਾਮ ਜਪੋ ਲਿਵ ਲਾਏ ਦੋ ਦਮ ਤੇ ਪਉ ਜਾਏ ਸਜ ਵਪਾਰ ਕਰੋ ਵਪਾਰੀ ਦਿਰਗੇ ਨਿਭੇਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬਹੁ ਨ ਆਵੇ ਜਾਏ ਤਿਸ ਤੇ ਦੂਰ ਕਾਹ ਕੋ ਜਾਏ ਉਭਰੇ ਰੱਖਣ ਹਰਥ ਆਏ ਨਿਰਪਉ ਜਪੈ ਸਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣ ਹੀ ਛੁਟੈ ਜੇ ਪ੍ਰਭ ਰਾਖੇ ਤੇ ਨਾ ਹੀ ਦੁਖ ਨਾਮ ਜਬ ਮਨ ਹੋ ਅਸੋ ਚਿੰਤਾ ਜਾਏ ਮਿਟੇ ਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਡਾਂਡਾ ਗੁਰ ਸੂਰਾ ਨਾਨਕ ਤਾਕੇ ਕਾਰ ਪੂਰਾ ਮਧ ਪੂਰੇ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇਗੋ ਦਰਸੇਠ ਚਰਨ ਕਮ ਜਾ ਕੇ ਅਨੂਪ ਸਫਲ ਦਾ ਸੁੰਦਰਾ ਰੂਪ ਤਨ ਸੇਵਾ ਸੇਵ ਪ੍ਰਵਾਨ ਅੰਤਰ ਜਾਮੀ ਪੁਰ ਪ੍ਰਧਾਨ ਜਿਸ ਮਨ ਬਸ ਹੋ ਨਿਆਲ ਤਾਕੇ ਨਿਮਨਾਵਦ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸਾ ਨਾਨਕ ਕਰ ਧਿਆਇਆ ਸਲੋ ਗਿਆਨ ਅੰਜਣ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼ਟ ਪਦੀ ਸੰਸੰਗ ਪ੍ਰਵਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗ ਸਮਗਰੀ ਸਕਟ ਮਾਇਆ ਅਨਕਰਾਂ ਨਾਨ ਦਿਸ਼ਟਾਏ ਨੌ ਨੇ ਦੇ ਅਮਰ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਬਸਰਾਮ ਸੁਨ ਸੰਭਾਰਨ ਤੈਨਾਦ ਕਹਿਣ ਨਾ ਜਾਈ ਅਚਰ ਸੰਸਮਾਰ ਤੈਨ ਦੇਖਿਆ ਜੇ ਸਾਫ ਦਿਖਾਏ ਨਾਨ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਕੜਗਾ ਬਿਆਵਰਿਆ ਭਗਵੰਤ ਤਰਨ ਮੈਂ ਆਕਾਸ ਪਿਆਲ ਸਰਵ ਲੋਭ ਪੂਰਨ ਪ੍ਰਤਪਾਲ ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਸੰਤਰ ਮਾਏ ਚਾਰ ਗੁਣ ਦਾ ਦੇ ਸਮਾਏ ਤੇ ਤੇ ਪੈ ਨਹੀਂ ਕੋ ਠਾਓ ਗੁਰ ਪਛਾਣਾ ਨੂੰ ਸੋ ਪਾਓ ਬੇਰ ਪਾਨ ਸਿਮਰ ਮੈਂ ਦੇਖ ਸਸੀ ਸੂਨ ਅਤਰਮੇਵ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬੂ ਡੋਲੈ ਸਰਬ ਕਰਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੇ ਜੋਤ ਤਾਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹ ਬੇਸਾਦ ਸੰਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸੋ ਬਚਨ ਸਰਵਿਆਪੀ ਰਾਮ ਸੰਗਰਜਨ ਜਿਨ ਜਾ ਤਿਸਕੀ ਰਹਿਤ ਸਾਧ ਬਨ ਸਾਧੂ ਸਭ ਕੈ ਜੋ ਜੋ ਹੋਇ ਸੋ ਸੋ ਮਨ ਕਰਨ ਗ੍ਰਾਮਣ ਹਾਰ ਪ੍ਰਭ ਜਾਨੇ ਅੰਤਰ ਬਸਾਏ ਬਾਰ ਬੇ ਹੋਇ ਨਾਨਕ ਦਰਸ਼ਨ ਦੇ ਸਭ ਮੋਈ ਆਪ ਸਤ ਕੀ ਆ ਸਭ ਸਤ ਤੇ ਪ੍ਰਭ ਤੇ ਸਗਲੀ ਉਤ ਪਤ ਤੇ ਪਾਵੇ ਤਾਂ ਕਰੇ ਵਿਸਤਾਰ ਤੇ ਪਾਵੇ ਤਾਂ ਇਹ ਕੰਗਾਰ ਅਨਕਰਾ ਲਖੀ ਨਾ ਜਾਏ ਜੇ ਪਾਵੇ ਤੇ ਲਏ ਮਲਾਏ ਕਮ ਨੇੜ ਕੋਣ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਦਰ ਗਜ ਸਾਪ ਜਣਾਏ ਨਾਮ ਤੇ ਜਨ ਆਪ ਬਜਾਏ ਸਰਭੂਤ ਆਵਰਤਾਰਾ ਸਰਬ ਨੈਣ ਆਪੇ ਗਣਵਾਰਾ ਸਗ ਸਮਗਰੀ ਜਾ ਕਾ ਤਨਾ ਆਪਣ ਜਾ ਸਾਪੇ ਸੁਨਾ ਆਵਣ ਜਾਨੇ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੇ ਮਦ ਅਲਿਪ ਤੋਰੇ ਜੋ ਕਹਿਣਾ ਸੁਆ ਪੇ ਗਏ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕਿ ਕਰਾ ਆਪ ਲਾ ਕਰ ਤੂੰ ਤਾਂ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਸਾਜ ਤਸ ਆਪ ਸਾਜ ਧਾਰੀ ਸਭ ਸਾਜ ਓਤ ਬੋਤ ਆਵਨ ਸਾਰਾਜ ਤਾਂ ਕੀ ਗੱਲ ਮੈਂ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀ ਆ ਸਭ ਪ੍ਰਵਾਨ ਗੁਰ ਪਛਾਣ ਨਾਨਕ ਕਹਿ ਜਾਣ ਜੋ ਜਾਣ ਤੇ ਸਦਾ ਸੁਖ ਹੋਏ ਆਪ ਮਲਾਏ ਲੈ ਪ੍ਰਭ ਸੋਏ ਉਹ ਧਨਵੰਤ ਕਲਵੰਤ ਬਲਵੰਤ ਜੀਵਨ ਮੁਤ ਜਿਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਜ ਤਰਾਇਆ
ਜਾਂ ਨਾਵਣ ਕਾਏ ਸਵਾਓ ਜਨ ਕੇ ਸੰਗਤ ਆਵੇ ਨਾਉ ਆਪ ਮੂਤ ਮੂਤ ਕਰੇ ਸੰਸਾਰ ਨਾਨਕ ਤੇ ਜਨ ਕਹੋ ਸਦਾ ਨਮਸਕਾਰ ਸਲੋ ਪੂਰਾ ਪ੍ਰਭੇ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਵਸਤ ਪਾਰੀ ਪੂਰੇ ਗੁਰ ਕਾ ਸੁਣ ਬਦੇਸ ਪਾਰ ਬਾਮ ਨੇਟ ਕਰ ਪੇ ਸਾ ਸਾ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰਦ ਆਸ ਅਨ ਤਿਆਗੋ ਤਰੰਗ ਸਿਨਾ ਕੀ ਧੂੜ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲੇ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਖੂ ਸਹਿਜ ਆਨੰਦ ਸਾ ਸੰਭ ਪਰਮਾਨੰਦ ਨਰਗਨਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਚਿਤੋ ਨਰਾਇਣ ਏਕ ਏਕ ਰੂਪ ਜਾ ਕੇ ਰਾਂਗਾ ਨੇ ਗੋਪਾਲ ਦਮੋਦਰ ਦੀਨ ਦਿਆਲ ਦੋ ਪੰਜਨ ਪੂਰਨ ਕਿਰਪਾਲ ਸਿਮ ਸਿਮ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਦਮ ਸਲੋ ਸਾਧ ਕੇ ਬਚਨ ਅਮਲੀਕ ਲਾਲ ਰਤਨ ਸੁੰਦ ਕੁਮਾਰ ਤੋ ਦਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦਾ ਨਾਦ ਵਾਜੈ ਸੋਨ ਸੋ ਅਨ ਕਰੇ ਪ੍ਰਭ ਗਾਜੈ ਪਾਟੇ ਗਵਾਲ ਮਾਂਦ ਕੇ ਮਾਥੇ ਨਾਨਕ ਕੁਦਰਤ ਕੇ ਸਾਥ ਹੈ ਸਰਨ ਜੋ ਸੁ ਸਰਣੀ ਆਏ ਕਰ ਕਿਰਪਾ ਪ੍ਰਵਿਆ ਮਲਾਏ ਮਿੜ ਗਏ ਬੈਰ ਪਏ ਸਵਰੇਨ ਅਮਰ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪਏ ਗੁਰਦੇ ਪੂਰਨ ਹੋਏ ਸੇਵਕੀ ਸੇਵ ਹਾਲ ਜੰਜਾਲ ਬਿਕਾਰ ਤੇਰਾ ਤੇ ਰਾਮ ਨਾ ਸੁਰ ਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਤਾਰੀ ਨਾਨਕ ਨਿਭੀ ਖੇ ਬਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀ ਸੁਖਮਣੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਬਸੇ ਸੋਹਤ ਨਿਦਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਪੁਰ ਸਭ ਲੋਏ ਸਭ ਤੇ ਉਜ ਪਾਏ ਸਥਾਨ ਬਹੁ ਨ ਹੋਵੇ ਆਵਣ ਜਾਣ ਹਰ ਤਨ ਕਾਟ ਲੈ ਜਨ ਸੋਏ ਨਾਨਕ ਜੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਾਪ ਜੋਪ ਦਾ ਧਿਆਨ ਗਿਆਨ ਸੇਠ ਉਤਮ ਸ਼ਰਾਨ ਚਾਰ ਪਦਾਰਕ ਕਲ ਪ੍ਰਗਾਜ ਸਭ ਕੇ ਮਸਲ ਤੇ ਉਦਾਰ ਸੁੰਦਰ ਚਰ ਤਦ ਕਾ ਬੇਤਾ ਸਮਦਸ਼ਟੀ ਏ ਦਿਸ਼ਟੇਤਾ ਇਹ ਫਲ ਤੇ ਜਨ ਕੇ ਮੋਹਪਨ ਹੈ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਨਦਾਨ ਜਪੇ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਨ ਕੇਵਲ ਹਰ ਨਾਮ ਗੋਬਿੰਦ ਪਦ ਕੇ ਮਨ ਬਿਸਰਾਮ ਕੋਟ ਪ੍ਰਾ ਸਾਹ ਸੁਮਿਟਾਏ ਸੰਤ ਕਿਰਪਾ ਤੇ ਜਮ ਥੇ ਛੂਟਾਏ ਜਾ ਕੇ ਮਸਤ ਕਰਮ ਪ੍ਰਾਪਾਏ ਸਾਹ ਸਾ ਨਾਨਕ ਤੇ ਆਏ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ ਤੇ ਜਨ ਆਵੈ ਹਰ ਪ੍ਰਭ ਚੀਤ ਜਨ ਮਨ ਤਾ ਕਾ ਦੋ ਨਵਾਰੇ ਦੋ ਲਬਦੇ ਤਾਰ ਉਦਾਰੇ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸੁਮਾਨੇ ਦੋਹਰੋ ਬਿਨਸੇ ਪੈ ਪਰਮ ਸਾ ਨਾ ਨਿਰਮਲ ਤਾ ਕੇ ਕਰਮ ਸਭ ਤੇ ਯੁਗ ਤਾ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਣੀ ਸਭ ਤੇ ਯੋਚ ਤਾਂ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਜੀ ਸਤਸੰਗ ਜੀਓ ਸਤਿਗੁਰੂ ਦੀ ਪਾਰ ਬਖਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਤੋਂ ਸਿਰ ਦੀਵਾਨਾਂ ਦੀਆਂ ਹਾਸ ਹੋਈਆਂ ਭਰੀਆਂ ਨੇ ਨੇਤਨੇ ਅਨੁਸਾਰ ਜੋ ਸਹਿਜ ਪਾਠ ਰੰਭ ਨੇ ਬਾਣੀ ਦੇ ਪਾਠ ਸਰਵਣ ਕੀਤੇ ਨੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਸੁਆਓ ਸਮਾਂ ਹੈ ਆਸ ਤੱਕ ਵਾਰਧ ਕੀਰਤਨ ਦਾ ਭਾਈ ਸਾਹਿਬ ਜੀ ਭਾਈ ਕਰਮਜੀਤ ਸਿੰਘ ਜੀ ਭਾਈ ਪਰਮਿੰਦਰ ਸਿੰਘ ਦਾ ਜਥਾ ਨਾਲ ਭਾਈ ਕਰਮਜੀਤ ਸਿੰਘ ਦੀ ਸੇਵਾ ਨਿਭਾ ਰਹੇ ਨੇ ਜੀ ਆਇਆਂ ਇਹਨਾਂ ਨੂੰ ਆਓ ਇਹਨਾਂ ਪਾਸੋਂ ਸ਼ਰਮ ਕਰੀਏ ਆਸਾ ਕੀ ਵਾਰ ਦੇ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾ ਸਾਧ ਲੱਗੇ ਪ੍ਰਾਣੀ ਵਿਸਮਾ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾ ਸਿਵਤ ਵਿਸਮਾ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾ ਨੇੜੇ ਵਿਸਮਾ ਦੂਰ ਵਿਸਮਾ ਦੇਖੇ ਹਾਜ਼ਰਾ

ਔੜੀ ਨਦਰ ਕਰਜੇ ਆਪਣੀ ਨਦਰੀ ਸਤਿਗੁਰ ਪਾਇਆ ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿਰਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਚ ਪੈ ਜਿਨ ਵਿੱਚ

ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸਿਆਂ ਵਿੱਚ ਰੋਵੇ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਣ ਸਿੱਖੋਵੇ, ਹੋਂ ਵਿੱਚ ਮੂਰਖੋਂ ਵੀ ਸਿਆਣਾ।

ਪੌੜੀ ਸੇਵ ਕੀਤੀ ਸੰਤੋਖ ਨੇ ਸੱਚੋ ਸੱਚ ਧਿਆਇਆ। ਉਹਨੇ ਮੰਦਰ ਪੈਰ ਰੱਖਿਓ ਕਰ ਸੁਕਰੇ ਧਰਮ ਕਮਾਇਆ। ਉਹਨੇ ਦੁਨੀਆਂ ਤੋੜੇ ਬੰਧਨ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ ਅਗਲੇ ਦੇਵੇ ਚੜੈ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

ਪੌੜੀ ਭਗਤ ਤੇਰੇ ਮਨ ਭਾਵਦੇ ਦਰਸੋਨ ਕੀ ਰਤ ਗਾਵਦੇ ਨਾਨਕ ਕਰਮਾ ਬਾਹਰ ਦਾ ਢੋ ਨ ਲੈਣੀ ਧਾਵਦੇ ਇੱਕ ਮੂਲਾ ਬੁਝਣ ਆਪਣਾ ਹੁੰਦਾ ਆਪ ਗਣਾਈਂਦੇ ਹਉ ਢਾਡੀ ਕਾਨੀ ਜਾਤ ਉਰੋ ਤੁਮ ਜਾ ਸਦਾਈਂਦੇ ਤਿੰਨ ਮੰਗਾ ਜੇ ਤੁਝੇ ਧਿਆਈਂਦੇ ਤਿੰਨ ਮੰਗਾ।

ਨਾਉ ਸੁਣ ਮਨ ਰਸੀਏ ਤਾਂ ਪਾਏ ਮੋਖ ਦੁਆ। ਸੱਚ ਤਾਂ ਪ੍ਰਜਾਣੀਏ ਜੈ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪ੍ਰਜਾਣੀਏ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪ੍ਰਜਾਣੀਏ ਜਾਂ ਆਤਮ ਤੀਰਥ ਕਰੇ ਨੀਵਾ, ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨੀਵਾ। ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਤੋਂ, ਨਾਨਕ ਵਖਾਣੇ ਬੀ ਨਤੀ।

ਨਗਰ ਤੋਂ ਮੀ ਸਾਧਨਾ ਮਾਰੀਏ ਜਿਹਾ ਘਾਲੇ ਕਲਣਾ ਤੇ ਉਹਨਾਂ ਪਚਾਰੀਏ ਐਸੀ ਕਲਣਾ ਖੇਡੀਏ ਜਿੱਤ ਦਰਗਾ ਗਿਆ ਹਾਰੀਏ ਪੜਿਆ ਤਿਉ ਮੈਂ ਵਿਚਾਰ ਅੱਗੇ ਵਿਚਾਰੀਏ ਮੋਚਲੇ ਸੋ ਅੱਗੇ ਮਾਰੀਏ ਮੋਚਲੇ ਸੋ ਅੱਗੇ

0: ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਪਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਬਸਤਕ ਪਾਟੰ ਜੇ ਜਾਣ ਸਵਰਮੰ ਕਰਮੰ ਸਭ ਫੋਕਟ ਨੇ ਚੌ ਕਰਮੰ

0: ਜਿਤ ਪਹੁ ਖਸਮ ਨਾ ਜਾ। ਨਾਨਕ ਸੇਵਕ ਕਾਂਡੀ ਹੈ ਜੇ ਸੇਤੀ ਖਸਮ ਸਮਾਏ ਪੌੜੀ।
1: ਨਾਨਕ ਅੰਤ ਨਾ ਜਾਪ ਨਿਹਰ ਤਾਕੇ ਪਾਰਾ ਵਾਰ, ਆਪ ਕਰਾਏ ਸਾਖ ਚੀਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੀ ਬਿਸਿਆਰ, ਆਪ ਕਰਾਏ ਕਰੇ ਆਪ ਕਸੋ ਕਰੀ ਪੁਕਾਰ। ਨਾਨਕ ਤਰਣਾ ਜਿਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਾਬੋ।

ਜਾ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਅੱਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਮਗੌਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈ ਹੈ ਜਿਠੈ ਸਭ ਦੁਹ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੀਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਟ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀਤ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੰਚਰ ਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਗਨ ਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਦਰ ਖਾਲਸੇ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗੋ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾੜਿਆਂ ਦੇ ਤਾਣ ਨਰੋਟਿਆਂ ਦੇ ਉੜਨ ਆਸਰਨ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਾਰੇ ਦੀਵਾਨਾਂ ਵਿੱਚ ਆਪਦੀ ਲਾਹੀ ਬਣਦੇ ਪਾਠ ਉਪਰੰਤ ਦਾਤਾ ਆਸਕ ਵਾਦ ਕੀਰਤਨ ਦੀ ਸੇਵਾ ਹੋਈ ਹੈ ਸੇਵਾ ਕਰਦੇ ਹੋਈਆਂ ਭੁੱਲਾਂ ਬਖਸ਼ ਲਈਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆਤ ਕਰਨਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਤਾਂ ਬਖਸ਼ਿਸ਼ ਕਰਨੀਆਂ ਸੇਵਾਦਾਰਾਂ ਦੇ ਸਿਰ ਤੇ ਮੇਹਰ ਪ੍ਰਿਆਤ ਥਕਣਾ ਪੰਥ ਨੂੰ ਚੜ੍ਹਦੀ ਕਲਾ ਭਾਈ ਪ੍ਰਵੇਸ਼ ਸਿੰਘ ਢਿੱਲੋਂ ਪਰਿਵਾਰ ਵੱਲੋਂ ਆਪ ਦੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਾਸਤੇ ਬੇਅੰਤ ਮਾਂ ਅਰਦਾਸ ਹੋਈ ਮਿਹਰ ਕਰਨੀ ਦਾਤਾ ਜੀ ਪਰਿਵਾਰ ਦੀ ਸੇਵਾ ਤਾਏ ਪਾਉਣੀ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਣੀਆਂ ਦਰੋਂ ਕਰੋ ਸਿੱਖੀ ਸਿੱਧ ਭਰੋਸਾ ਨਾਮਦਾਨ ਦਰ ਕਰ ਦੀ ਸੇਵਾ ਕਰਨ ਦਾ ਉਦਮ ਬਖਸ਼ਣਾ ਕਿਰਤ ਕਮਾਈ ਬਰਤਾਂ ਬਖਸ਼ਿਸ਼ ਕਰਨੀ ਆ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮਾ ਪਿਆਰੇ ਮਿਲ ਲਓ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ
गुरु ग्रंथ जी मान्यो जो प्रभ को मिल बोच है राज करेगा खालसा खुआ रोए सब मिलेंगे।

0: ਸਤਨਾਮ ਧੰਨ ਵਾਹਿਗੁਰੂ ਜੀ ਦਇਆ ਕਰਨ ਦੁੱਖ ਹਰਨ ਉਚਰ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਨਾਨਕ ਲਿਵਤ ਨ ਮਾਇਆ ਪਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਭਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਸੋ ਕਹੋ ਟਲ ਗੁਰੂ ਸੇਵੀ ਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਰ ਦੂਜਾ ਅਸ਼ਟਪਦੀਆਂ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਬੇਦ ਵਿਚਾਰਿਓ ਨਿਵਲ ਪੰਗਮ ਸਾਦੈ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਓਮ ਬੁੱਧ ਬਾਦੇ ਪਾਠ ਪੜਿਓ ਬੇਦ ਵਿਚਾਰਿਓ ਨਿਵਲ ਪਿਅੰਗਮ ਸਾਦੈ ਪੰਜ ਜਨਾ ਸਿਓ ਸੰਗ ਨ ਛੁਟਕਿਓ ਅਧਿਕ ਓਮ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੇ ਬੁੱਧ ਬਿਕਾਰ ਹਾਉ ਮੋਹਨ ਪਿਓ ਕਰਪਾਤੀ ਰਿਹੋ ਨਗਨ ਫਿਰਿਓ ਬਨ ਮਾਹੀ ਤੜ ਤੀਰ ਸਭ ਧਰਤੀ ਪਰਮਿਓ ਦੁਬਦਾ ਛੁਟਕੇ ਨਾਈ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਰਾਏ ਮਨ ਕੀ ਮੈਲ ਨਾ ਉਤਰੇ ਇਹ ਬਿਦ ਜੇ ਲਖ ਯਤਨ ਕਰਾਏ ਕਨਕ ਆਮਣੀ ਹੈ ਵਰ ਗੈ ਵਰ ਬਹੁ ਬਿਦ ਦਾਨ ਦਤਾਰਾ ਅੰਨ ਬਸਤਰ ਭੂਮ ਬਹੁ ਅਰਪੈ ਨੈ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਨਣ ਡੋਤ ਖੜਕਰ ਮਾਰਤ ਰਹਿਤਾ ਹੋਂ ਹੋਂ ਕਰਤ ਬੰਧਨ ਮੈਂ ਪਰਿਆ ਨੈ ਮਿਲੀ ਏ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਰਿਹਾ ਵੱਡੇ ਯਾਰ ਜਾ ਫਿਰ ਜਨਮੇ ਹਰ ਸਿਉ ਸੰਗ ਨਾ ਗਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇ ਸੋਹਣੀ ਚੰਦਨ ਚੋਆ ਨਰ ਕੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਪਿਓ ਪਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕੇ ਰੰਗ ਮਾਤਾ ਪਿਓ ਕਿਰਪਾਲ ਦੀਨ ਦੋ ਪੰਜਣ ਹਰ ਹਰ ਕੀਰਤਨ ਏ ਮਨ ਰਾਤਾ ਤੇਰੋ ਸੇਵਕ ਇਹ ਰੰਗ ਮਾਤਾ ਪਿਓ ਕਿਰਪਾਲ ਦੀਨ ਦੋ ਪੰਜਣ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰਿਓ ਸਤਸੰਗ ਜੀਓ ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਜੀ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਨਿਤਨੇਮ ਅਨੁਸਾਰ ਬਾਣੀ ਦੇ ਪਾਠ ਉਪਰੰਤ ਆਸਕ ਵਾਰ ਦੇ ਕੀਰਤਨ ਸਰਵਣ ਕੀਤੇ ਰਾਸ ਪ੍ਰਾਪਤ ਕੀਤਾ ਉਪਰੰਤ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ ਸਤਿਨਾਮ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਬੜੇ ਪ੍ਰੇਮ ਸ਼ਰਧਾ ਨਾਲ ਸਰਵਣ ਕੀਤੇ ਨੇ ਸੋ ਗੁਰੂ ਕਿਰਪਾ ਕਰੇ ਬਖਸ਼ਾ ਆਪਦੇ ਸਾਡੇ ਜੀਵਨ ਦਾ ਆਧਾਰ ਬਣ ਸਕੇ। ਸੋ ਬਣੇ ਪ੍ਰੋਗਰਾਮ ਅਨੁਸਾਰ ਇਸ ਮੁੱਖ ਵਾਕ ਦੀ ਕਥਾ ਵਿਚਾਰ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਸਰਵਣ ਕਰਾਉਣਗੇ। ਉਸ ਤੋਂ ਪਹਿਲਾਂ ਬੇਨਤੀ ਕਿ ਕੱਲ੍ਹ ਨੂੰ ਦੋ ਅਖੰਡ ਪਾਠ, ਤਿੰਨ ਅਖੰਡ ਪਾਠ ਆਰੰਭ ਹੋਣੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰਾਂ ਵੱਲੋਂ ਬੇਨਤੀ ਹੈ ਦਰਸ਼ਨ ਦੇਣੇ ਤਿੰਨ ਦਿਨ, ਜੋ ਉਸਾਰੀ ਆਰੰਭ ਹੈ ਬਰਲਿਕ ਦੀ ਉਹਦੇ ਵਾਸਤੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਆਪ ਜੀ ਨੇ ਸੇਵਾ ਵਿੱਚ ਯੋਗਦਾਨ ਬਖਸ਼ਣਾ। ਅੱਜ ਵੀ ਢਿੱਲੋਂ ਪਰਿਵਾਰ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ ਹੈ, ਮੇਹਰ ਕਰੇ ਗੁਰੂ ਕਿਰਪਾ ਕਰੇ ਪਰਿਵਾਰ ਦੀ ਸੇਵਾ ਥਾਏ ਪਾਉਣ। ਸੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਇਸ ਸਹਿਯੋਗ ਬਖਸ਼ਿਓ। ਸੋ ਆਓ ਹੁਣ ਸ਼ਰਮ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ।

ਧੰਨ ਧੰਨ ਗੁਰੂ ਨਾਨਕ ਜਨ ਕੀਰਾ।

कोट पराद हमारी खंडू।

যুগ যুগাটাল, চাবার সাতর তাহদে মালক, হাজরা হজুর জারা জহুর, শব্দ গুরু বাণী কে বোহিত, অমৃত কে দাতে দশাঁ পাতশাহিয়াঁ দি জোত, সাহেব সচে পাতশাহ সতগুরু শ্রী গুরু গ্রন্থ সাহিব মহারাজ তিনা দি পাবন পবিত্র তে মুকদ্দস হজুরি বিচ অমৃত বেড়ে তো সজে দিওয়ানা দিয়া হাজরিয়া ভর রে, বহুত হি সৎকারযোগ সম্মানযোগ সৎসঙ্গী জনো, সতগুরাং দি অপার বখশিশ রহমত হুই হ্যায় আপ সব। সতগুরাং দি হজুরি বিচ জুড় বেঠ কে মালক জি দি অমৃতময়ী বাণী আসা কি বার দে কীর্তন দে নাল সাঁঝ বনা রহে সি, উপরন্ত সৎকারযোগ ভাই সাহিব জি নে গুরু চরণা বিচ সরবত দে ভলে দি অরদাস করকে আজ দা জো পাবন পবিত্র মুখবাক হ্যায় ও আপ সঙ্গত দে নাল সাঁঝা কীতা হে। তো আও সাত সঙ্গত, সময় হ্যায় মুখবাক দি বিচার দা, জিনে শরীর আপ সতগুরাং দে হজুর বেঠে হো যা ঘরাঁ বিচ মিডিয়া দে মাধ্যম রাহীন শ্রবণ কর রহে হো, ফতেহ দি সাঁঝ পাইয়ে জি। ওয়াহেগুরু জি কা খালসা, ওয়াহেগুরু জি কি ফতেহ। পাবন শব্দ রাগ সোরঠ বিচ পঞ্জমী গুরুদেব শহীদাঁ দে সিরতাজ পিতা গুরু অর্জন সাহিব দি রসনা তো উচারণ কীতা হোয়া, গুরু গ্রন্থ সাহিব জি দে অঙ্ক 641 আতে 42 উত্তে সুবাইমান হ্যায়। শব্দ দা সরলেখ হেডিং হ্যায় সোরঠ মহলা পঞ্জমা। সোরঠ রাগ বিচ মহলা পঞ্জমা, মহলা দা অর্থ হুন্দা শরীর, শরীর পঞ্জমে দা শব্দ, ঘর দূজা অষ্টপদিয়াঁ। অষ্টপদী দা মতলব হুন্দা হ্যায় আঠাঁ পদিয়াঁ বালা শব্দ, জিহনুং আপাঁ কহি সকদে হাঁ ভি জিহড়ে শব্দ দে 8 স্ট্যানজা হুন্দে নে ওহনুং অষ্টপদী কিহা জাঁদা। জিভাঁ তুসীঁ সুখমণি সাহিব দা পাঠ করদে হো উত্থে ভি শব্দ কী হ্যায় অষ্টপদী। তো অষ্ট দা মতলব হুন্দা হে আঠ, তে পদী দা মতলব পদা, ও স্ট্যানজা ওদে পেহরে কিন্নে নে। তো মহারাজ নে পহিলা মঙ্গল উচারণ কীতা হ্যায় এক ওঅঙ্কার সতগুর প্রসাদ, ও খুদা অকাল পুরখ পরমেশ্বর একোই হ্যায়। আপনি ইস কুদরত বিচ ব্যাপ রিহা হ্যায়, হর এক ইনসান দে অন্দর ওদা বাসা হ্যায়, ওদা বসেবা হর এক থাঁ উত্তে হ্যায়। ਤੇ ਸੱਚੇ ਗੁਰੂ ਦੀ ਕਿਰਪਾ ਦੁਆਰਾ, ਸ਼ਬਦ ਦੀ ਕਿਰਪਾ ਦੁਆਰਾ ਉਹਦੀ ਸੋਝੀ, ਉਹਦਾ ਜਿਹੜਾ ਅਨੁਭਵ ਹੈ, ਉਹਦੀ ਜਿਹੜੀ ਸਮਝ ਹੈ, ਉਹ ਸਾਨੂੰ ਪ੍ਰਾਪਤ ਹੁੰਦੀ ਹੈ। ਇਸ ਸਾਰੇ ਸ਼ਬਦ ਨੂੰ ਜੇ ਕਿਤੇ ਤੁਸੀਂ ਬੈਠਿਆਂ ਧਿਆਨ ਨਾਲ ਪੜ੍ਹੋ ਨਾ, ਮੈਂ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਬਾਹਰ ਜਦੋਂ ਜਾਣਾ ਹੈ, ਕਿਉਂਕਿ ਕਈ ਸੰਗਤ ਚਲੋ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ ਪਹਿਲਾਂ ਉੱਠ ਜਾਂਦੀ ਹੈ, ਜਾਣ ਤੋਂ ਪਹਿਲਾਂ ਸਕਰੀਨ ਤੋਂ ਇਹ ਸ਼ਬਦ ਦੀ ਫੋਟੋ ਜ਼ਰੂਰ ਖਿੱਚ ਕੇ ਖੜੇ ਹੋ, ਅੱਜ ਨਾਲ ਇਹਦੇ ਅਰਥਾਂ ਦੀ ਖੜੇ ਹੋ, ਅਤੇ ਜਾਂ ਫਿਰ ਜਿਹੜੀਆਂ ਸਾਡੇ ਫੋਨਾਂ ਦੇ ਵਿੱਚ ਗੁਰਬਾਣੀ ਐਪਸ ਨੇ ਉਹਦੇ ਵਿੱਚ ਇਸ ਸ਼ਬਦ ਦੇ ਮੇਰੇ ਕਹਿਣ 'ਤੇ ਅਰਥ ਜ਼ਰੂਰ ਪੜ੍ਹਿਓ। ਜਿੰਨਾ ਵੀ ਸਾਡੇ ਆਲੇ ਦੁਆਲੇ ਵਿੱਚ ਪਖੰਡ ਕਰਮ ਕਾਂਡ ਜਿਹੜੀਆਂ ਜਿਹੜੀਆਂ ਗੱਲਾਂ ਲੋਕ ਰੱਬ ਦੇ ਨਾਂ 'ਤੇ ਕਰਦੇ ਨੇ ਨਾ, ਉਹਨਾਂ ਸਾਰੇ ਕਰਮ ਕਾਂਡਾਂ ਨੂੰ ਪਖੰਡਾਂ ਨੂੰ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਕੰਡੈਮ ਕੀਤਾ ਹੈ, ਉਹਦਾ ਖੰਡਨ ਕੀਤਾ ਹੈ। ਧੋਂਦਾ ਕੀ ਹੈ ਵੀ ਬਾਣੀ ਜਿਹੜੀ ਹੈ ਨਾ ਜੀ, ਉਹ ਕਰਮ ਕਾਂਡ ਦੇ ਉੱਤੇ ਬੜੀ ਵੱਡੀ ਸੱਟ ਮਾਰਦੀ ਹੈ।
ਕਿਉਂਕਿ ਜਿਹੜਾ ਰੱਬ ਤੁਹਾਡੇ ਅੰਦਰ ਬੈਠਾ ਹੈ ਉਹਦੇ ਲਈ ਕਿਸੇ ਵੀ ਕਰਮ ਕਾਂਡ ਦੀ ਲੋੜ ਨਹੀਂ ਹੈਗੀ, ਕਿਸੇ ਪੂਜਾ ਦੀ ਲੋੜ ਨਹੀਂ, ਕਿਸੇ ਪਾਠ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈਗੀ। ਹੁਣ ਸਵਾਲ ਇਹ ਹੈ ਵੀ ਫਿਰ ਪਾਠ ਨਹੀਂ ਕਰਨਾ ਚਾਹੀਦਾ ਕਈ ਨਾ, ਮੈਂ ਇਹਦਾ ਜਵਾਬ ਵੀ ਨਾਲ ਦੇ ਦੇਵਾਂ ਵੀ ਜਿਹੜਾ ਪਾਠ ਆਪਾਂ ਕਰਦੇ ਹਾਂ ਉਹਦੇ ਵਿੱਚੋਂ ਵੀ ਸਾਨੂੰ ਇਹੋ ਹੀ ਮਤ ਮਿਲਦੀ ਹੈ। ਪਾਠ ਆਪਾਂ ਕਰਨਾ ਹੈ ਸਮਝ ਲਈ, ਵਿਚਾਰਨ ਲਈ, ਗਿਆਨ ਲੈਣ ਲਈ, ਜਿਵੇਂ ਬੱਚਾ ਸਕੂਲ ਦੇ ਵਿੱਚ ਆਣ ਕੇ ਸਿੱਖਦਾ ਹੈ। ਅਸੀਂ ਜਦੋਂ ਆਪਣਾ ਨਿਤਨੇਮ ਕਰਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ ਜਾਂ ਸੋਦਰ ਦਾ ਪਾਠ ਕਰਦੇ ਹਾਂ, ਚੰਗੀ ਗੱਲ ਹੈ, ਰੱਬ ਦੇ ਨਾਂ ਨੂੰ ਉੱਦਾਂ ਲੈਣਾ ਚਾਹੀਦਾ ਹੈ। ਪਰ ਇੱਥੇ ਪਾਠ ਦਾ ਮਤਲਬ ਉਹ ਹੈ ਵੀ ਜਿਹੜੇ ਖਾਸ ਵਿਧੀਆਂ ਦੇ ਨਾਲ ਕੋਈ ਮੰਤਰ ਜਾਪ ਕੀਤੇ ਜਾਂਦੇ ਨੇ ਨਾ, ਵੱਡੇ ਵੱਡੇ ਗ੍ਰੰਥ ਪੜ੍ਹ ਕੇ, ਵੱਡੇ ਵੱਡੇ ਸ਼ਾਸਤਰ ਸਿਮਰਤੀਆਂ ਪੜ੍ਹ ਕੇ ਜਿਹੜਾ ਲੋਕਾਂ ਨੂੰ ਉਲਝਾਇਆ ਜਾਂਦਾ ਹੈ, ਇੱਥੇ ਉਹਦੀ ਗੱਲ ਹੈ। ਤਾਂ ਉੱਦਾਂ ਤਾਂ ਪਾਠ ਕਰਨਾ ਚਾਹੀਦਾ ਆਪਾਂ ਨੂੰ। ਤੁਸੀਂ ਆਪਣੇ ਘਰ ਪਰਿਵਾਰ ਵਿੱਚ ਬੈਠੇ ਹੋ, ਪਾਠ ਕਰਿਆ ਕਰੋ, ਚੰਗੀ ਗੱਲ ਹੈ। ਸੋਦਰ ਦਾ ਪਾਠ ਕਰਿਆ ਕਰੋ, ਜਪਜੀ ਸਾਹਿਬ ਪੜ੍ਹਿਆ ਕਰੋ, ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰੋ। ਪਰ ਇਹਦੇ ਨਾਲ ਆਪਾਂ ਪਾਠ ਨੂੰ ਸਮਝਣਾ ਵੀ ਹੈ, ਉਹਦੇ ਉਪਦੇਸ਼ ਨੂੰ, ਉਹਦੇ ਮੈਸੇਜ ਨੂੰ ਵੀ ਸਮਝਣਾ ਹੈ। ਤਾਂ ਖੈਰ ਮੈਂ ਜਿਹੜੀ ਅਰਜ਼ ਕਰਨ ਲੱਗਾ ਸੀ ਵੀ ਜੇ ਤੁਸੀਂ ਇਸ ਸ਼ਬਦ ਦੇ ਅਰਥਾਂ ਨੂੰ ਹੀ ਪੜ੍ਹ ਲਓ ਨਾ ਇਕੱਲਿਆਂ, ਅਤੇ ਜਿੰਨਾ ਆਲੇ ਦੁਆਲੇ ਵਿੱਚ ਰੱਬ ਦੇ ਨਾਂ ਉੱਤੇ ਪਖੰਡ ਦਾ ਜਿਹੜਾ ਬੋਲਬਾਲਾ ਹੈ, ਜੋ ਕੁਝ ਲੋਕਾਂ ਵੱਲੋਂ ਪ੍ਰਚਾਰਿਆ ਜਾ ਰਿਹਾ, ਪ੍ਰਸਾਰਿਆ ਜਾ ਰਿਹਾ, ਜਿਨ੍ਹਾਂ ਨੇ ਇੱਦਾਂ ਕਹਿ ਲਓ ਵੀ ਪਖੰਡ ਦਾ ਠੇਕਾ ਚੁੱਕਿਆ ਹੋਇਆ ਹੈ ਵੀ ਜਿੰਨਾ ਵੀ ਲੋਕਾਂ ਨੂੰ ਲਿਜਾ ਦਿਓ ਧਰਮ ਦੇ ਨਾਂ 'ਤੇ, ਜਿੰਨਾ ਵੀ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਜਿਹਨੂੰ ਆਪਾਂ ਹਿਪੋਕ੍ਰੇਸੀ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ, ਵੀ ਜਿੰਨੀ ਹਿਪੋਕ੍ਰੇਸੀ ਫੈਲਾਈ ਜਾਵੇ ਉਨਾ ਹੀ ਚੰਗੀ ਗੱਲ ਹੈ। ਤੋ ਸਤਿਗੁਰ ਦਾ ਇਹ ਜਿਹੜਾ ਬੋਲ ਹੈ ਇਹਦੇ ਵਿੱਚ ਮਹਾਰਾਜ ਨੇ ਆਖਿਆ ਵੀ ਆਪਾਂ ਸ਼ੁਰੂ ਤੋਂ ਕਰਦੇ ਪਾਠ ਪੜ੍ਹਿਓ। ਇੱਕ ਉਹ ਨੇ ਜਿਹੜੇ ਨਿਰੰਤਰ ਪਾਠ ਹੀ ਪੜ੍ਹੀ ਜਾ ਰਹੇ ਨੇ, ਪਾਠ ਹੀ ਪੜ੍ਹੀ ਜਾ ਰਹੇ ਨੇ, ਪਾਠ ਹੀ ਪੜ੍ਹੀ ਜਾ ਰਹੇ ਨੇ। ਤੋ ਇੱਥੇ ਇੱਕ ਸਵਾਲ ਅਕਸਰ ਕਰ ਦਿੱਤਾ ਜਾਂਦਾ ਕੀ ਫਿਰ ਪਾਠ ਪੜ੍ਹਨਾ ਮਾੜੀ ਗੱਲ ਹੈ? ਨਹੀਂ, ਬਾਣੀ ਪੜ੍ਹਨਾ ਕੋਈ ਮਾੜੀ ਗੱਲ ਨਹੀਂ ਹੈਗੀ, ਪਰ 50 ਅਖੰਡ ਪਾਠ ਇਕੱਠੇ ਕਰਨੇ ਮਾੜੀ ਗੱਲ ਹੈ। 50 ਅਖੰਡ ਪਾਠ ਧਰੇ ਹੋਣ ਤੇ ਸੁਣਨ ਵਾਲਾ ਇੱਕ ਵੀ ਨਾ ਹੋਵੇ ਮਾੜੀ ਗੱਲ ਹੈ। ਇੱਕ ਸੁਖਮਣੀ ਸਾਹਿਬ ਦਾ ਪਾਠ ਕੀਤਾ, ਤੁਸੀਂ ਨਿਤਨੇਮ ਕੀਤਾ, ਬਹੁਤ ਚੰਗੀ ਗੱਲ ਹੈ, ਸਹਿਜ ਪਾਠ ਕਰੋ, ਬਹੁਤ ਚੰਗੀ ਗੱਲ ਹੈ। ਪਰ ਜੇ ਕੋਈ ਕੰਟੀਨਿਊਟੀ ਨਾਲ 40 ਪਾਠ ਸੁਖਮਣੀ ਦੇ ਜਾਂ 100 ਪਾਠ ਜਪਜੀ ਸਾਹਿਬ ਦਾ ਕਰਕੇ ਆਖੇ ਵੀ ਹੁਣ ਮੈਂ ਰੱਬ ਨੂੰ ਪਾ ਲਵਾਂਗਾ, ਤੇ ਇਹ ਗੱਲ ਗੁਰਮਤ ਦੇ ਅਕੋਰਡਿੰਗ ਠੀਕ ਨਹੀਂ ਹੈਗੀ। ਆਹ ਗੱਲ ਹੈ, ਇਹਨੂੰ ਇੱਦਾਂ ਸਮਝਣਾ। ਤੋ ਬਾਬਾ ਜੀ ਕਹਿੰਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਵੇਦ ਦਾ ਅਰਥ ਗਿਆਨ ਵੀ ਹੁੰਦਾ, ਤੇ 4 ਵੇਦ ਵੀ ਹੈਗੇ ਨੇ ਹਿੰਦੂਇਜ਼ਮ ਦੇ ਜਿਹੜੇ ਗ੍ਰੰਥ ਨੇ, ਰਿਗਵੇਦ, ਯਜੁਰਵੇਦ, ਅਥਰਵ ਵੇਦ ਤੇ ਸ਼ਾਮ ਵੇਦ। ਇੱਥੇ ਵੇਦ ਦਾ ਮਤਲਬ ਹੈ ਗਿਆਨ, ਗਿਆਨ ਨੂੰ ਵਿਚਾਰਨਾ। ਇੱਥੇ ਵੇਦ ਦੇ ਦੱਦੇ ਨੂੰ ਔਂਕੜ ਲੱਗਾ ਹੋਇਆ, ਇੱਕ ਵੇਦ ਦੀ ਗੱਲ ਹੈ। ਵੇਦ ਗਿਆਨ ਐਵੇਂ ਵਾਧੂ ਦੇ ਗਿਆਨ ਨੂੰ ਵਿਚਾਰੀ ਜਾਣਾ, ਵਾਧੂ ਦੀਆਂ ਗੱਲਾਂ ਕਰੀ ਜਾਣੀਆਂ, ਖਾਸ ਕਰਕੇ ਹੁਣ ਤੇ ਕਿਉਂਕਿ ਆਪਣੇ ਇਸ਼ੂ ਜਿਹਾ ਵੀ ਇੱਦਾਂ ਦਾ ਕ੍ਰੀਏਟ ਹੋਇਆ, ਉਹ ਜਿੰਨੇ ਲੋਕ ਆ ਸੜਕਾਂ 'ਤੇ ਬੈਠੇ ਨੇ ਇਹ ਐਵੇਂ ਹੀ ਗਿਆਨ ਦੀ ਵਿਚਾਰ ਕਰੀ ਜਾ ਰਹੇ ਨੇ, ਜਿਹਦਾ ਅਰਥ ਕੋਈ ਨਹੀਂ, ਜਿਹਦੀ ਤੁੱਕ ਕੋਈ ਨਹੀਂ। ਤੋ ਇਸ ਕਰਕੇ ਵਾਧੂ ਦੀਆਂ ਗੱਲਾਂ, ਜਿਹਦਾ ਕੋਈ ਲਾਭ ਨਹੀਂ ਹੈ, ਜਿਹਦਾ ਰੱਬ ਨਾਲ ਕੋਈ ਲਾਭ ਨਹੀਂ ਹੈ, ਰੱਬ ਦੀ ਇਹਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ, ਜਿਹਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਿਹਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੋ ਐਵੇਂ ਵਾਧੂ ਦੇ ਗਿਆਨ ਨੂੰ ਵਿਚਾਰੀ ਜਾਣਾ, ਆਪੇ ਹੀ ਚੀਜ਼ਾਂ ਨੂੰ ਸਿਰਜ ਲੈਣਾ, ਆਪੇ ਹੀ ਕੁਝ ਕ੍ਰਾਈਟੀਰੀਏ ਸਮਝਦੇ ਆਪਾਂ, ਕੁਝ ਚੀਜ਼ਾਂ ਤਿਆਰ ਕਰ ਲੈਣੀਆਂ, ਕੁਝ ਲੈਵਲ ਸੈੱਟ ਕਰ ਲੈਣਾ, ਤੇ ਉਹਦੇ ਉੱਤੇ ਜਿਹੜੀ ਹੈ ਉਹ ਜਿਹਨੂੰ ਸਤਿਗੁਰ ਨੇ ਆਖਿਆ ਵੀ ਬਕਵਾਦ ਕਰੀ ਜਾਣੀ, ਉਹਦੇ ਉੱਤੇ ਕੁਝ ਕ੍ਰਾਈਟੀਰੀਏ ਮਿਥ ਕੇ ਆਪੇ। ਉਹ ਜਿਵੇਂ ਉਹ ਆਉਂਦੇ ਹੁੰਦੇ ਕਿਸੇ ਨੇ ਲੜਨਾ ਹੋਵੇ ਤੇ ਉਹ ਇੱਦਾਂ ਵੇਂਦਾ ਵੀ ਕੋਈ ਇਸ਼ੂ ਨਾ ਬਣੇ ਲੜਨ ਦਾ, ਉਹ ਕਹਿੰਦਾ ਜਦੋਂ ਖਾਂਦਾ ਸੀ ਇਹਦੀ ਦਾੜੀ ਹਲਦੀ ਸੀ, ਹੁਣ ਐਵੇਂ ਹੀ ਗਿਆਨ ਵਿਚਾਰ ਲਿਆ ਵੀ ਦਾੜੀ ਹਲਦੀ ਇਹਦੀ ਖਾਂਦੇ ਦੀ। ਤੋ ਇੱਦਾਂ ਦੇ ਕ੍ਰਾਈਟੀਰੀਏ ਸੈੱਟ ਕਰਕੇ ਬਹਿਸ ਤੇ ਮੁਭਾਸੇ ਕਰਨੇ, ਬਹਿਸਾਂ ਕਰਨੀਆਂ, ਲਲਕਾਰੇ ਮਾਰਨੇ, ਇਹ ਅੱਜ ਦਾ ਨਹੀਂ ਹੈ,
ਇਹ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ। ਤੁਸੀਂ ਭਾਈ ਗੁਰਦਾਸ ਸਾਹਿਬ ਨੂੰ ਪੜ੍ਹੋ, ਉਹਨਾਂ ਨੇ ਲਿਖਿਆ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਆਖਿਰ ਸੱਚ ਤੇ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈਗਾ। ਸੱਚਾ ਜੀਵਨ ਕਿਰਦਾਰ, ਚੰਗਾ ਕਰੈਕਟਰ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ। ਬਸ ਖਹਿ ਖਹਿ ਕੇ ਮਰ ਰਹੇ ਨੇ, ਖਹਿ ਖਹਿ ਕੇ। ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੌਲਾਣੇ। ਕਿਵੇਂ? ਮੌਲਾਣੇ ਜਿਹੜੇ ਨੇ ਉਹ ਇਸਲਾਮ ਨਾਲ ਸੰਬੰਧਿਤ ਨੇ ਤੇ ਬ੍ਰਾਹਮਣ ਜਿਹੜੇ ਨੇ ਉਹ ਹਿੰਦੂਇਜ਼ਮ ਨਾਲ ਸੰਬੰਧਿਤ ਨੇ, ਇਹ ਦੋਵੇਂ। ਤੇ ਮਗਰ ਜਿਹੜੇ ਇਹਨਾਂ ਦੇ ਲੱਗੇ ਨੇ, ਚਾਹੇ ਮੌਲਾਣਿਆਂ ਦੇ ਮਗਰ ਮੁਸਲਮਾਨ ਨੇ ਤੇ ਚਾਹੇ ਬ੍ਰਾਹਮਣਾਂ ਦੇ ਮਗਰ ਹਿੰਦੂ ਨੇ, ਉਹ ਵਿਚਾਰੇ ਪਰੇਸ਼ਾਨ ਹੋ ਰਹੇ ਨੇ, ਉਹ ਪਰੇਸ਼ਾਨ ਹੋ ਰਹੇ ਨੇ। ਇਸ ਕਰਕੇ ਆਪਸ ਵਿੱਚ ਆਪੋ ਆਪਣਾ ਇਹਨਾਂ ਸੱਚ। ਅੱਛਾ, ਲੜਾਈ ਫਿਰ ਕਿਹੜੀ ਗੱਲ ਦੀ ਹੈ? ਲੜਾਈ ਇਸ ਗੱਲ ਦੀ ਹੈ ਕਿ ਮੌਲਾਣਾ ਕਹਿੰਦਾ ਹੈ ਵੀ ਮੱਕੇ 'ਚ ਰੱਬ ਰਹਿੰਦਾ, ਤੇ ਜਿਹੜਾ ਸਾਹਮਣੇ ਖਲੋਤਾ ਬ੍ਰਾਹਮਣ ਹੈ ਉਹ ਕਹਿੰਦਾ ਜਗਨਨਾਥਪੁਰੀ 'ਚ ਰਹਿੰਦਾ। ਇੱਦਾਂ ਡਿਸਕਸ਼ਨ, ਆਹ ਹੈ ਉਹ ਗਿਆਨ ਦੀ ਚਰਚਾ, ਵੇਦ ਵਿਚਾਰੇ। ਇਸ ਚੀਜ਼ ਨੂੰ ਲੈ ਕੇ ਦੋਵਾਂ ਵਿੱਚ ਘਮਸਾਨ ਮੱਚਿਆ ਹੋਇਆ, ਦੋਵਾਂ ਵਿੱਚ ਘਮਸਾਨ ਮੱਚਿਆ। ਤੋ ਸਤਿਗੁਰ ਨੇ ਆਖਿਆ ਸੱਚ ਤੇ ਸੱਚ ਨੂੰ ਜਾਣਨ ਦਾ ਤੇ ਦੋਵਾਂ ਵਿੱਚੋਂ ਕਿਸੇ ਨੇ ਯਤਨ ਹੀ ਨਹੀਂ ਕੀਤਾ। ਤੋ ਉਹ ਇੱਕ ਇੱਕ ਇੱਕ ਚੀਜ਼ ਹੋਰ ਵੇਖ ਲਈ ਵੀ ਜਿਹੜੇ ਹਿੰਦੂ ਸੀ ਉਹ ਸੋਚਣ ਲੱਗੇ ਵੀ ਅਸੀਂ ਬ੍ਰਾਹਮਣਾਂ ਮਗਰ ਹੋਣਾ ਕਿਉਂਕਿ ਸਾਡੇ ਇਹ ਨੇ, ਤੇ ਜਿਹੜੇ ਮੁਸਲਮਾਨ ਸੀ ਉਹ ਸੋਚਣ ਲੱਗੇ ਅਸੀਂ ਮਲਾਣਿਆਂ ਮਗਰ ਹੋਣਾ ਕਿਉਂਕਿ ਇਹ ਸਾਡੇ ਨੇ। ਤੇ ਦੋਵਾਂ ਵਿੱਚੋਂ ਵੀ ਕੋਈ ਐਸਾ ਵਿਵੇਕੀ ਨਹੀਂ ਹੈਗਾ, ਕੋਈ ਐਸਾ ਵਿਚਾਰ ਕਰਨ ਵਾਲਾ ਨਹੀਂ ਹੈਗਾ ਜਿਹੜਾ ਗੱਲ ਨੂੰ ਅੰਡਰਸਟੈਂਡ ਕਰ ਸਕੇ, ਜਿਹੜਾ ਵਿਚਾਰ ਸਕੇ। ਤੋ ਉਹ ਲੜਾਈ ਉਹਨਾਂ ਦੀ ਲਗਾਤਾਰ ਚੱਲ ਰਹੀ, ਲੜਾਈ ਲਗਾਤਾਰ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਬਾਬਾ ਜੀ ਨੇ ਆਖਿਆ ਪਾਠ ਪੜ੍ਹਿਓ ਔਰ ਵੇਦ ਵਿਚਾਰੋ, ਐਵੇਂ ਵਾਧੂ ਦੇ ਗਿਆਨ ਦੀ ਚਰਚਾ ਛੇੜ ਕੇ ਆਪਣੀ ਐਨਰਜੀ ਨੂੰ ਵੇਸਟ ਨਾ ਕਰੋ, ਵਾਧੂ ਦਾ ਜਿਹਦਾ ਕੋਈ ਅਰਥ ਨਹੀਂ। ਮਹਾਰਾਜ ਨੇ ਆਖਿਆ ਨਿਵਲ ਭੁਅੰਗਮ ਸਾਧੇ। ਅਗਲੀ ਗੱਲ ਆ ਗਈ ਯੋਗੀਆਂ ਦੀ, ਨਿਵਲ ਭੁਅੰਗਮ ਪਿਆਰੇ ਹੁੰਦਾ ਏ ਵੀ ਜਿਹੜਾ ਯੋਗੀ ਆ ਨਾ ਉਹ ਕੀ ਕਰਦਾ ਵੀ ਭਯੰਗਮ ਸਾਧਦਾ। ਭਯੰਗਮ ਕੀ ਹੈ ਵੀ, ਵੈਸੇ ਭਯੰਗਮ ਸੱਪ ਨੂੰ ਵੀ ਕਹਿੰਦੇ ਨੇ, ਸੱਪ ਇੱਦਾਂ ਚੱਲਦਾ ਨਾ ਐਂ ਕਰਕੇ, ਇੱਦਾਂ ਚੱਲਦਾ ਸੱਪ। ਤੋ ਉਹ ਇੱਕ ਸਾਧਨਾ ਕਰਦੇ ਨੇ ਵੀ ਸਾਹ ਤਾਂ ਨੂੰ ਖਿੱਚ ਲਏ, ਛੱਡ ਦਿੱਤੇ, ਪੇਟ ਘੁਮਾ ਲਿਆ, ਬੜੇ ਔਖੇ ਔਖੇ ਉਹਨੇ ਆਸਣ ਲਾ ਲਏ। ਤੁਸੀਂ ਸੁਖਮਣੀ ਸਾਹਿਬ ਦਾ ਬੋਲ ਪੜ੍ਹੋ, ਨਿਓਲੀ ਕਰਮ ਕਰੈ ਬਹੁ ਆਸਣ। ਉਹ ਨਿਓਲੀ ਕਰਮ ਉਹਨੂੰ ਕਹਿੰਦੇ ਨੇ ਵੀ ਸਰੀਰ ਨੂੰ ਨਾ ਕਸ਼ਟ ਦੇਣਾ ਧਰਮ ਦੇ ਨਾਂ ਉੱਤੇ, ਕਸ਼ਟ ਇਹ ਧਰਮ ਨਹੀਂ ਹੈ। ਆਪਣੇ ਆਪ ਨੂੰ ਟੋਰਚਰ ਕਰਨਾ ਕਦੀ ਵੀ ਧਰਮ ਨਹੀਂ ਹੁੰਦਾ, ਕਿਸੇ ਵੀ ਤਰੀਕੇ ਨਾਲ ਜੇ ਤੁਸੀਂ ਆਪਣੇ ਆਪ ਨੂੰ ਟੋਰਚਰ ਕਰ ਰਹੇ ਹੋ ਤੇ ਇਹ ਧਰਮ ਨਹੀਂ ਹੈ। ਇਹ ਤੁਸੀਂ ਆਪ ਚੀਜ਼ ਸਿਰਜੀ। ਮੰਨ ਲਓ ਫੋਰ ਐਗਜ਼ਾਮਪਲ ਵੀ ਤੁਸੀਂ ਆਪੇ ਕਿਹਾ ਵੀ ਰੱਬਾ ਜੇ ਮੇਰੀ PR ਨਾ ਲੱਗੀ ਤੇ ਮੈਂ ਭੁੱਖੇ ਰਹਿਣਾ, ਮੈਂ ਭੁੱਖੇ ਰਹਿ ਕੇ ਇੰਨੇ ਦਿਨ ਚਲੀਆ ਕੱਟੂੰਗਾ ਤੇ ਫਿਰ ਮੇਰੀ PR ਲੱਗ ਜੂਗੀ। ਤੁਸੀਂ ਆਪੇ ਹੀ ਉਸ ਚੀਜ਼ ਨੂੰ ਸਿਰਜਿਆ, ਸਮਝਣਾ, ਆਪੇ ਹੀ ਤੁਸੀਂ ਆਪਣਾ ਉਹ ਥੋਟ ਬਣਾਇਆ ਤੇ ਆਪੇ ਹੀ ਤੁਸੀਂ ਉਹਦੇ ਉੱਤੇ ਪਹਿਰਾ ਦੇ ਦਿੱਤਾ। ਜਦੋਂ ਉਦਾਂ ਨਾ ਹੋਇਆ ਤੇ ਫਿਰ ਤੁਸੀਂ ਆਖਿਆ ਰੱਬਾ ਵੇਖ ਲਾ ਮੈਂ ਤੇਰੇ ਬਦਲੇ ਭੁੱਖ ਕੱਟੀ ਸੀ, ਹੁਣ ਨਾ ਤੇ ਤੁਹਾਨੂੰ ਰੱਬ ਨੇ ਕਿਹਾ ਸੀ। ਤੁਸੀਂ ਆਪ ਹੀ ਚੀਜ਼ ਨੂੰ ਕ੍ਰੀਏਟ ਕੀਤਾ ਤੇ ਆਪ ਹੀ ਆਪਣੇ ਆਪ ਨੂੰ ਟੋਰਚਰ ਕਰਨਾ ਸ਼ੁਰੂ ਕੀਤਾ। ਜੇ ਤੁਸੀਂ ਵਿਵੇਕੀ ਹੁੰਦੇ ਨਾ, ਜੇ ਤੁਸੀਂ ਗਿਆਨੀ ਹੁੰਦੇ ਤੇ ਤੁਸੀਂ ਗੱਲ ਨੂੰ ਅਨੈਲਿਸਿਸ ਕਰਦੇ ਵੀ ਜੇ PR ਨਹੀਂ ਹੋ ਰਹੀ ਤੇ ਉਹਦੀ ਵਜ੍ਹਾ ਕੀ ਹੈ, ਕਿ ਸਰਕਾਰ ਦੇ ਵਿੱਚ ਕੋਈ ਕਮੀ ਹੈ, ਕਿ ਮੇਰੇ ਵਿੱਚ ਕੋਈ ਕਮੀ ਹੈ, ਕਿ ਮੇਰੀ ਐਜੂਕੇਸ਼ਨ ਵਿੱਚ ਕੋਈ ਕਮੀ ਹੈ, ਫਿਰ ਇੱਥੇ ਆਉਣੀ ਸੀ ਗੱਲ। ਹੁਣ ਬੰਦਾ ਚੀਜ਼ਾਂ ਆਪ ਸਿਰਜਦਾ ਤੇ ਆਪੇ ਉਸ ਜਾਲ ਵਿੱਚ ਫਸ ਜਾਂਦਾ। ਤੁਸੀਂ ਆਪ ਕਿਹਾ ਜੀ ਬਾਬਾ ਜੀ ਅੱਜ ਤੋਂ ਨਾ ਮੈਂ 108 ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਾਉਣੀ, ਫਿਰ ਤੇ PR ਹੋ ਜੂਗੀ। ਤੁਸੀਂ ਆਪ ਸਿਰਜੀ ਇਹ ਚੀਜ਼, ਠੀਕ ਹੈ, 108 ਪਾਠ ਕਰ ਲਏ ਤੁਸੀਂ, ਅਰਦਾਸ ਇੱਥੇ ਆਣ ਕੇ ਕਰਾ ਲਈ, ਨਹੀਂ ਹੋਈ। ਹੁਣ ਤੁਸੀਂ ਆਖ ਲੈ ਬਾਬਾ 108 ਪਾਠ ਕੀਤੇ, ਗੱਲ ਫਿਰ ਨਹੀਂ ਬਣੀ। ਉਹ ਤੁਹਾਨੂੰ ਬਾਬੇ ਨੇ ਥੋੜਾ ਕਿਹਾ ਸੀ, ਤੁਸੀਂ ਕੋਈ ਗੁਰੂ ਗ੍ਰੰਥ ਸਾਹਿਬ 'ਚ ਥੋੜਾ ਪੜ੍ਹ ਕੇ ਗਏ ਸੀ ਵੀ 108 ਕਰ ਲਈ ਤੇ ਜਾ ਕੇ ਤੇਰੀ PR ਹੋ ਜੂਗੀ। ਤੁਸੀਂ ਆਪ ਉਸ ਚੀਜ਼ ਨੂੰ ਕ੍ਰੀਏਟ ਕੀਤਾ ਜਿਹੜੀ ਕਿ ਇੱਕ ਵਿਵੇਕਸ਼ੀਲ ਬੰਦਾ ਕਦੀ ਵੀ ਇੱਦਾਂ ਨਹੀਂ ਕਰਦਾ। ਤੁਸੀਂ ਇੱਦਾਂ ਕਰੋ ਵੀ ਮੈਂ 100 ਪਾਠ ਕਰਕੇ ਖੂਹ 'ਚ ਛਾਲ ਮਾਰਨੀ ਆ, ਵੀ ਭਲਾ ਬਾਬਾ ਮੈਨੂੰ ਆਪਾਂ ਮਾਰਾਂਗੇ ਕਦੀ? ਵੀ ਸਾਨੂੰ ਕੁਦਰਤ ਦਾ ਲੋਅ ਪਤਾ ਹੈ ਨਾ, ਬੰਦਾ ਆਖੇ 100 ਪਾਠ ਕਰਕੇ ਮੈਂ ਜ਼ਹਿਰ ਖਾ ਲੈਣਾ, ਵੀ ਭਲਾ ਮੈਂ ਬਚਦਾ ਕਿ ਨਹੀਂ ਬਚਦਾ?
ਇਸ ਕਰਕੇ ਅਸੀਂ ਆਪ ਚੀਜ਼ਾਂ ਸਿਰਜਦੇ ਹਾਂ, ਫਿਰ ਇੱਦਾਂ ਅਸੀਂ ਗੁਰੂ ਨਾਲ ਜੁੜਨ ਦੀ ਬਜਾਏ ਗੁਰੂ ਤੋਂ ਦੂਰ ਹੋ ਜਾਂਦੇ। ਤੋ ਇੱਕ ਤਾਂ ਟੋਰਚਰ ਨਹੀਂ ਕਰਨਾ ਕਦੀ ਵੀ ਸਰੀਰ ਨੂੰ। ਗੁਰਮਤ ਦਾ ਮਾਰਗ ਸਹਿਜ ਦਾ ਮਾਰਗ ਹੈ, ਪਿਆਰ ਦਾ ਮਾਰਗ ਹੈ, ਮੁਹੱਬਤ ਦਾ ਮਾਰਗ ਹੈ। ਧਰਮ ਜਿਹੜਾ ਹੈ ਇਹ PR ਦਾ ਵਿਸ਼ਾ ਨਹੀਂ ਹੁੰਦਾ, ਧਰਮ ਲਾਈਫ ਵਾਸਤੇ ਹੁੰਦਾ, ਜ਼ਿੰਦਗੀ ਵਾਸਤੇ ਹੁੰਦਾ। ਫਲਸਫਾ ਜਿਹੜੀ ਫਲਸਫੀ ਹੁੰਦੀ ਹੈ ਉਹ ਤੁਹਾਡੀ ਜ਼ਿੰਦਗੀ ਨੇ ਕਿਵੇਂ ਚੱਲਣਾ ਹੈ ਉਹਨੂੰ ਡਾਇਰੈਕਸ਼ਨ ਦੇਣ ਲਈ ਹੁੰਦੀ ਹੈ, ਵੀ ਤੁਸੀਂ ਦੁੱਖਾਂ ਵਿੱਚ ਸੁੱਖਾਂ ਵਿੱਚ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ। ਤੋ ਧਰਮ ਇਸ ਚੀਜ਼ ਦਾ ਵਿਸ਼ਾ ਹੈ, ਧਰਮ ਹੈ ਨੇਕੀ ਦਾ, ਇਨਸਾਨੀਅਤ ਦਾ। ਹਾਂ, ਉੱਦਾਂ ਤੁਹਾਡੇ ਅੰਦਰ ਚਲੋ ਖਿਆਲ ਉੱਠਦੇ ਨੇ ਅਤੇ ਇਹ ਆਪਾਂ ਜ਼ਰੂਰ ਕਹਿ ਸਕਦੇ ਹਾਂ ਵੀ ਥਾਂ ਥਾਂ ਮੱਥੇ ਨਾ ਟੇਕਿਆ ਕਰੋ, ਇੱਕੋ ਰੱਬ ਅੱਗੇ ਅਰਦਾਸ ਕਰ ਲਿਆ ਕਰੋ ਵੀ ਰੱਬ ਜੀ ਮੇਰੇ ਸਾਈ ਬਣਿਓ, ਅਕਾਲ ਪੁਰਖ ਜੀ ਮੇਰੇ ਸਾਈ ਬਣਿਓ। ਤੋ ਧਰਮ ਨੂੰ ਇਹਦੇ ਚੀਜ਼ ਨਾਲ ਨਾ ਜੋੜੀਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਬੰਦੇ ਨੇ ਕੀ ਕੀਤਾ ਵੀ ਨਿਵਲੀ ਕਰਮ ਕੀਤੇ, ਸਰੀਰ ਨੂੰ ਟੋਰਚਰ ਕੀਤਾ। ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ। ਅਸਲ ਵਿੱਚ ਮੈਂ ਪੰਜਾਂ ਸੇਵਕਾਂ ਦੇ ਹੱਥੋਂ ਦੁਖੀ ਹਾਂ। ਉਹ ਪੰਜ ਸੇਵਕ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਤੁਸੀਂ ਵੇਖਿਓ ਕਦੀ ਵੀ ਤੁਸੀਂ ਜੇ ਦੁਖੀ ਹੋ ਨਾ ਤੇ ਇਹਨਾਂ ਪੰਜਾਂ ਚੋਂ ਇੱਕ ਚੀਜ਼ ਕੰਮ ਕਰਦੀ ਹੋਵੇਗੀ। ਜੇ ਤੁਸੀਂ ਦੁਖੀ ਹੋ ਤੇ ਇਹਨਾਂ ਪੰਜਾਂ ਚੋਂ ਇੱਕ ਚੀਜ਼ ਜ਼ਰੂਰ ਕੰਮ ਕਰਦੀ ਹੋਵੇਗੀ। ਜੇ ਤੁਸੀਂ ਦੁਖੀ ਹੋ ਜ਼ਰੂਰ ਉਹਦੇ ਪਿੱਛੇ ਲੋਭ ਕੰਮ ਕਰਦਾ ਹੋਊ, ਲਾਲਚ ਗਰੀੜ ਕੰਮ ਕਰਦਾ ਹੋਊਗਾ। ਤੁਸੀਂ ਲੋਭ ਪਾਸੇ ਕਰਦੇ ਹੋ ਤੁਹਾਡਾ ਦੁੱਖ ਮਿਟ ਜਾਊਗਾ। ਜੇ ਤੁਸੀਂ ਦੁਖੀ ਉਹਦੇ ਪਿੱਛੇ ਮੋਹ ਕੰਮ ਕਰਦਾ ਹੋਊਗਾ, ਅਟੈਚਮੈਂਟ। ਤੁਸੀਂ ਮੋਹ ਪਾਸੇ ਕਰਦੇ ਹੋ ਦੁੱਖ ਘੱਟ ਹੋ ਜਾਵੇਗਾ। ਇਸੇ ਤਰੀਕੇ ਨਾਲ ਜੇ ਤੁਸੀਂ ਦੁਖੀ ਹੋ ਤੁਹਾਡਾ ਹੰਕਾਰ ਕੰਮ ਕਰਦਾ ਹੋਊਗਾ। ਤੁਸੀਂ ਹੰਕਾਰ ਪਾਸੇ ਕਰਦੇ ਹੋ ਤੁਹਾਡਾ ਦੁੱਖ ਮਿਟ ਜੂਗਾ। ਬਾਬਾ ਜੀ ਨੇ ਕਿਹਾ ਲੋੜ ਇਹ ਹੈ ਵੀ ਇਹਨਾਂ ਪੰਜਾਂ ਤੋਂ ਆਪਣਾ ਖਹਿੜਾ ਛੜਾ, ਪੰਜਾਂ ਤੋਂ ਵਿਵੇਕਸ਼ੀਲ ਬਣ। ਤੁਰਹਾਓ ਵਾਲੀ ਪੰਕਤੀ ਸੀ, ਪਿਆਰੇ ਇਨ ਬਿੱਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਬੜੇ ਕੰਮ ਕਰ ਲਏ ਵੀ ਇਹਦੇ ਨਾਲ ਰੱਬ ਮਿਲ ਜਾਵੇ, ਪੁੱਠਾ ਲਟਕ ਜਾਵਾਂ, ਵਰਤ ਰੱਖ ਲਵਾਂ, ਭੁੱਖਾ ਰਹਿ ਲਵਾਂ, ਨੰਗਾ ਰਹਿ ਲਵਾਂ, ਜਿਵੇਂ ਜੰਗਲਾਂ 'ਚ ਤੁਰੇ ਫਿਰਦੇ। ਇਹਦੇ ਨਾਲ ਗੁਰੂ ਦੀ ਖੁਸ਼ੀ ਮਿਲ ਜਾਵੇ, ਇਹਦੇ ਨਾਲ ਪਰਮੇਸ਼ਰ ਮਿਲ ਜਾਵੇ। ਬਾਬਾ ਜੀ ਨੇ ਕਿਹਾ ਪਿਆਰੇ ਇਨ ਬਿੱਧ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ। ਮੈਂ ਅੱਜ ਆਪਣੇ ਗੁਰੂ ਦੇ ਦਰ ਉੱਤੇ ਆਣ ਕੇ ਹਾਰ ਗਿਆ ਤੇ ਮੈਂ ਗੁਰੂ ਨੂੰ ਪਤਾ ਕੀ ਆਖਿਆ? ਆਖਿਆ ਗੁਰੂ ਜੀ ਬੁੱਧੀ ਦਿਓ ਮੈਨੂੰ, ਅਕਲ ਦਿਓ। ਤੇ ਬੁੱਧੀ ਕਿਹੜੀ ਚਾਹੀਦੀ ਹੈ? ਵਿਵੇਕ ਬੁੱਧ, ਸੱਚ ਤੇ ਝੂਠ ਦੀ ਪਰਖ ਕਰਨ ਵਾਲੀ ਬੁੱਧੀ। ਸਾਡੀ ਜਿਹੜੀ ਸੁਸਾਇਟੀ ਹੈ ਨਾ, ਇਹ ਜਿਹੜੀ ਸਾਡੀ ਸੁਸਾਇਟੀ ਹੈ ਬਹੁਤ ਹੀ ਐਸੀ ਹੈ ਜਿਹੜੀ ਅੱਖਾਂ ਬੰਦ ਕਰਕੇ ਪਿੱਛੇ ਤੁਰਦੀ ਆ। ਜਿੱਦਣ ਸਾਡੀ ਸੁਸਾਇਟੀ ਇਹਨਾਂ ਮੁਲਕਾਂ ਵਿੱਚ ਆਣ ਕੇ ਵੀ ਅਸੀਂ ਲੋਕ ਅੱਖਾਂ ਤੇ ਪੱਟੀ ਬੰਨ ਕੇ ਵਿਹਾਰ ਕਰਦੇ ਹਾਂ, ਅੱਖਾਂ ਤੇ ਪੱਟੀ। ਇੱਦਾਂ ਨਹੀਂ ਕਦੀ ਵੀ ਕਰਨਾ। ਕੋਈ ਵੀ ਇਸ਼ੂ ਹੋਵੇ, ਕੋਈ ਵੀ ਤੁਹਾਡੀ ਫੈਮਿਲੀ ਦਾ ਟਰਬਲ ਹੋਵੇ, ਤੁਹਾਡੇ ਆਲੇ ਦੁਆਲੇ ਵਿੱਚ ਹੋਵੇ, ਤੁਹਾਡਾ ਗੁਆਂਢੀ ਨਾਲ ਹੋਵੇ, ਰਿਸ਼ਤੇਦਾਰਾਂ ਵਿੱਚ ਹੋਵੇ, ਪਤੀ ਪਤਨੀ ਦਾ ਹੋਵੇ, ਸਮਾਜ ਵਿੱਚ ਹੋਵੇ, ਅੱਖਾਂ ਤੇ ਪੱਟੀ ਬੰਨ ਕੇ ਨਹੀਂ ਤੁਰਨਾ ਕਦੀ ਵੀ। ਹਮੇਸ਼ਾ ਪਹਿਲਾਂ ਕੋਲ ਰਹਿਣਾ, ਗੱਲ ਨੂੰ ਅੰਡਰਸਟੈਂਡ ਕਰਨਾ, ਬਚਾ ਲੈਣਾ। ਮੈਨੂੰ ਯਾਦ ਹੈ ਪਰਸੋਂ ਚੌਥ ਇੱਥੇ ਸਾਡੇ ਕੋਲ ਸਿੰਘ ਆ ਗਿਆ ਇੱਕ, ਅਤੇ ਥੋੜ੍ਹਾ ਜਿਹਾ ਗਰਮ ਸੀ। ਕਹਿੰਦਾ ਵੀ ਉਹ ਬਾਹਰ ਬੰਦੇ ਬੈਠੇ ਨੇ, ਤੁਸੀਂ ਇੱਦਾਂ ਕੀਤਾ, ਉਹ ਕੀਤਾ। ਮੈਂ ਉਹਨੂੰ ਫਿਰ ਇੱਕ ਵੀਡੀਓ ਵਿਖਾ ਦਿੱਤੀ, ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਜੀ ਇੱਦਾਂ, ਉਹਦੇ ਸ਼ਬਦ ਸੀ, ਕਹਿੰਦਾ ਇੱਦਾਂ ਹੋਇਆ? ਮੈਂ ਕਿਹਾ ਹਾਂਜੀ। ਕਹਿੰਦਾ ਅਸੀਂ ਤਾਂ ਸਮਝਿਆ ਵੀ ਜਿਹਨੇ ਉੱਤੋਂ ਦੀ ਕਿਰਪਾਨ ਅਤੇ ਸਿਰ ਉੱਤੇ ਦਮਾਲਾ ਬੱਧਾ ਹੋਵੇ ਉਹ ਤਾਂ ਗੁਰੂ ਦਾ ਸੱਚਾ ਸਿੱਖ ਹੁੰਦਾ, ਪਰ ਇਹ ਕੀ ਹੋ ਰਿਹਾ? ਆਂਦਾ ਅੱਖਾਂ ਦੀ ਪੱਟੀ ਖੁੱਲ ਗਈ। ਇਸ ਕਰਕੇ ਕਦੀ ਵੀ ਜਿਹੜਾ ਬਲਾਇੰਡ ਫੇਥ ਆ ਕਿਸੇ ਵੀ ਚੀਜ਼ ਉੱਤੇ, ਅੰਨਾ ਵਿਸ਼ਵਾਸ ਕਿਸੇ ਵੀ ਚੀਜ਼ ਉੱਤੇ, ਹੁਣ ਤਾਂ ਦੁਨੀਆ ਸਾਨੂੰ ਇਹ ਚੀਜ਼ਾਂ ਸਿਖਾਉਂਦੀ ਹੈ। ਤੁਹਾਡਾ ਆਪਣਾ ਬੱਚਾ ਹੈ ਨਾ, ਤੁਸੀਂ ਬੱਚਿਆਂ ਵਾਲੇ ਹੋ, ਮੇਰਾ ਵੀ ਬੇਟਾ। ਤੁਸੀਂ ਆਪਣੇ ਬੱਚੇ ਨੂੰ ਐਵੇਂ ਨਹੀਂ ਕਿਸੇ ਦੇ ਘਰ ਛੱਡ ਸਕਦੇ, ਭਾਵੇਂ ਉਹ ਲੜਕਾ ਹੈ ਅਤੇ ਭਾਵੇਂ ਲੜਕੀ। ਤੁਹਾਡਾ ਜਿੰਨਾ ਮਰਜ਼ੀ ਆਉਣ ਜਾਣ ਹੋਵੇ, ਜਿੰਨਾ ਮਰਜ਼ੀ, ਇੱਕ ਇੰਨਾ ਕਨੇਡਾ ਵਰਗੇ ਮੁਲਕਾਂ 'ਚ ਇੱਕ ਰਿਵਾਜ਼ ਚੱਲਿਆ ਵੀ ਅਸੀਂ ਮਤਲਬ ਕਿਸੇ ਦੇ ਘਰੇ ਜਿਹੜਾ ਹੈ ਉਹ ਨਾਈਟ ਰਹਿਣ ਜਾਣਾ, ਰਾਤ ਰਹਿਣ ਜਾਣਾ ਆਪਣੇ ਫਰੈਂਡ ਦੇ ਘਰੇ। ਨਹੀਂ ਨਾ, ਬੱਚਿਆਂ ਨੂੰ ਇਹ ਗੱਲ ਕਹੋ ਵੀ ਤੁਸੀਂ ਦਿਨੇ ਖੇਡੋ, ਇਟਸ ਓਕੇ, ਕੋਈ ਗੱਲ ਨਹੀਂ।
ਜੇ ਤੁਸੀਂ ਆਪ ਨਾਲ ਹੋ ਤੇ ਆਪਣੇ ਬੱਚੇ ਨੂੰ ਉੱਥੇ, ਮੈਂ ਇਹ ਨਹੀਂ ਕਹਿੰਦਾ ਬੇਇਤਫਾਕੀ ਹੈ, ਹਾਂ ਤੁਸੀਂ ਜਾਣ ਸਕਦੇ ਹੋ ਵੀ ਕਿਹੜਾ ਤੁਹਾਡਾ ਆਪਣਾ ਜਿਹੜਾ ਬਹੁਤ ਹੁਣ ਮਾਮਾ ਹੈ ਜਾਂ ਜਿਹੜੇ ਕੁਝ ਰਿਸ਼ਤੇ ਐਸੇ ਹੁੰਦੇ ਨੇ ਉਹ ਗੱਲ ਵੱਖਰੀ ਹੈ, ਪਰ ਨੋਰਮਲੀ ਆਪਾਂ ਆਪਣੇ ਬੱਚੇ ਬੱਚਿਆਂ ਨੂੰ ਕਿਸੇ ਦੇ ਘਰੇ ਛੱਡ ਨਹੀਂ ਸਕਦੇ, ਪੋਤੇ ਪੋਤੀਆਂ ਨੂੰ ਭਾਵੇਂ ਛੋਟੇ ਨੇ ਉਹ ਨਹੀਂ ਛੱਡ ਸਕਦੇ। ਸੋਸਾਇਟੀ ਦੇ ਵਿੱਚ ਕੀ ਚੱਲ ਰਿਹਾ, ਕਿਸੇ ਦੇ ਮਨ ਵਿੱਚ ਕੀ ਚੱਲ ਰਿਹਾ, ਯੂ ਡੋਂਟ ਨੋ, ਤੁਹਾਨੂੰ ਨਹੀਂ ਪਤਾ। ਇਸ ਕਰਕੇ ਵਿਵੇਕਸ਼ੀਲ ਬੰਦਾ ਗੱਲਾਂ ਨੂੰ ਕੀ ਕਰਦਾ, ਅੰਡਰਸਟੈਂਡ ਕਰਦਾ, ਉਹਦੇ ਅੰਦਰ ਵਿਵੇਕ ਬੁੱਧ ਹੈ, ਉਹ ਸੱਚ ਤੇ ਝੂਠ ਨੂੰ ਤੋਲ ਕੇ ਤੁਰਦਾ, ਉਹ ਜਜ਼ਬਾਤੀ ਵੀ ਨਹੀਂ ਹੁੰਦਾ, ਉਹਦਾ ਆਪਣੇ ਇਮੋਸ਼ਨਸ 'ਤੇ ਵੀ ਕੰਟਰੋਲ ਹੈ। ਕਿਉਂਕਿ ਦੁਨੀਆਂ ਵਿੱਚ ਸਭ ਤੋਂ ਸੌਖੇ ਤਰੀਕੇ ਨਾਲ ਜੇ ਕਿਸੇ ਬੰਦੇ ਨੂੰ ਭੜਕਾਇਆ ਜਾ ਸਕਦਾ ਤਾਂ ਉਹ ਧਰਮ ਦੇ ਨਾਮ 'ਤੇ, ਸਭ ਤੋਂ ਸੌਖੇ ਤਰੀਕੇ ਨਾਲ ਸਭ, ਕਿਉਂਕਿ ਇਮੋਸ਼ਨ ਸਾਡੇ ਜਜ਼ਬਾਤ ਜੁੜੇ ਹੁੰਦੇ ਨੇ, ਸਮਝੋ। ਹਰ ਰੋਜ਼ ਸਿੱਖ ਗੁਰਦੁਆਰੇ ਆਉਂਦਾ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਉਹਦੇ ਕੀ ਜੁੜੇ ਨੇ, ਜਜ਼ਬਾਤ ਜੁੜੇ ਨੇ। ਤੋ ਸਭ ਤੋਂ ਸੌਖਾ ਕਲਿੱਕ ਕਰਨ ਲਈ ਇਹੋ ਵਰਡ ਹੁੰਦਾ, ਹਾਏ ਧਰਮ ਨੂੰ ਖਤਰਾ, ਹਾਏ ਇੱਦਾਂ ਆਪਣੀ ਤਾਂ ਸਿੱਖੀ ਖਤਮ ਹੋ ਚੱਲੀ। ਤੋ ਇਹ ਜਿਹੜੇ ਪੁਆਇੰਟ ਨੇ, ਇਹ ਜਿਹੜੇ ਲੀਡਰ ਜਾਂ ਸਿਆਸਤ ਕਰਨ ਵਾਲੇ ਲੋਕ ਇਹਨਾਂ ਚੀਜ਼ਾਂ ਨੂੰ ਕੈਚ ਕਰਦੇ ਨੇ। ਤੋ ਬੁੱਧੀ ਲੈਣੀ, ਅਸੀਂ ਗੁਰੂ ਦੇ ਦਰ ਤੋਂ ਕੀ ਲੈਣੀ, ਬੁੱਧੀ ਲੈਣੀ। ਪੜ੍ਹੋ ਬਚਨ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ, ਵਿਵੇਕ ਬੁੱਧ ਦਿਓ। ਆਖਿਰ ਰੱਬ ਜੀ ਤੇਰੇ ਨਾਂ ਤੇ ਵੇਖੋ ਮੈਂ ਕੀ ਕੁਝ ਕਰਦਾ ਰਿਹਾ, ਮੋਨ ਭਇਓ, ਕਦੀ ਮੈਂ ਚੁੱਪ ਕਰਕੇ ਬਹਿ ਗਿਆ ਵੀ ਰੱਬ ਦੀ ਤਪੱਸਿਆ ਕਰ ਰਿਹਾ, ਚੁੱਪ ਕਰਕੇ ਬਹਿ ਗਿਆ। ਆ ਘਰਾਂ ਵਿੱਚ ਨਾ ਜਦੋਂ ਸਾਡੀਆਂ ਮਾਈਆਂ ਬੀਬੀਆਂ ਸੁਖਮਣੀ ਸਾਹਿਬ ਦਾ ਪਾਠ ਕਰਦੀਆਂ, ਜਪਜੀ ਸਾਹਿਬ ਦਾ ਪਾਠ ਕਰਦੀਆਂ, ਤੇ ਕਈ ਵਾਰ ਬੱਚਾ ਲਾ ਕੇ ਸ਼ਰਾਰਤ ਕਰਦੇ ਤੇ ਪਾਠ ਕਰਦਾ ਕਰਦੇ ਬੰਦਾ ਇਹਨਾਂ ਘੁਰੀ ਜਾਂਦਾ ਉਹਨਾਂ ਨੂੰ, ਕੋਈ ਗੱਲ ਨਹੀਂ, ਸਹਿਜ ਚ ਰਿਹਾ ਕਰੋ, ਕੋਈ ਫਰਕ ਨਹੀਂ ਪੈਂਦਾ, ਸਹਿਜ ਚ ਰਿਹਾ ਕਰੋ, ਟਿਕਾ ਚ ਰਿਹਾ ਕਰੋ, ਕੋਈ ਫਰਕ ਨਹੀਂ ਪੈਂਦਾ। ਹਾਂ ਇਹ ਠੀਕ ਹੈ ਵੀ ਜੇ ਅਖੰਡ ਪਾਠ ਸਾਹਿਬ ਚੱਲਦਾ ਹੋਵੇ ਜਾਂ ਗੁਰਦੁਆਰੇ ਇੱਦਾਂ ਸੰਗਤ ਸੁਣਨ ਬੈਠੀ ਹੋਵੇ ਉੱਥੇ ਕੰਟਰੋਲ ਜ਼ਰੂਰੀ ਹੈ, ਪਰ ਜੇ ਤੁਸੀਂ ਪਾਠ ਪੜ੍ਹ ਰਿਹਾ ਪੋਤਾ ਪੋਤੀ ਲਾ ਕੇ ਸ਼ਰਾਰਤਾਂ ਕਰੀ ਜਾਂਦੇ ਨੇ, ਤੁਸੀਂ ਜਾਂ ਆਪਣੀ ਜਗ੍ਹਾ ਉੱਦਾਂ ਦੀ ਚੂਜ਼ ਕਰੋ, ਆਪਣੇ ਕਮਰੇ 'ਚ ਦਰਵਾਜ਼ਾ ਬੰਦ ਕਰ ਲਓ, ਉਹ ਟਾਈਮ ਕੱਢ ਲਓ ਜਦੋਂ ਤੁਹਾਡੀਆਂ ਬਾਕੀ ਨੂੰਹਾਂ ਧੀਆਂ ਬੱਚੀਆਂ ਘਰ ਦੇ ਵਿੱਚ ਹੋਣ ਜਿਹੜੀਆਂ ਬੱਚੇ ਨੂੰ ਸੰਭਾਲ ਸਕਣ। ਜੇ ਤੁਹਾਨੂੰ ਲੱਗਦਾ ਇੱਦਾਂ ਵੀ ਇੱਦਾਂ ਕੋਈ ਜਿਹੜਾ ਹੈ ਉਹ ਮੇਰੇ ਪਾਠ 'ਚ ਵਿਘਨ ਪੈਂਦਾ, ਆਪਾਂ ਹੁਣ ਬੰਦੇ ਨੇ ਇੱਕ ਹੱਥ 'ਚ ਇੱਦਾਂ ਗੁੜਕਾ ਫੜਿਆ ਲਾ ਕੇ ਪੋਤਾ ਖੇਡਦਾ, ਬੰਦਾ ਘੂਰੀ ਜਾਂਦਾ, ਗੁੱਸੇ ਹੋਈ ਜਾਂਦਾ, ਉਹਨੂੰ ਆਪਾਂ ਫਿਰ ਧਰਮ ਸਮਝਣ ਲੱਗ ਪੈਂਦੇ। ਨਹੀਂ ਨਹੀਂ ਇੱਦਾਂ ਨਹੀਂ, ਸਹਿਜ ਟਿਕਾ, ਜਿੰਨਾ ਸਹਿਜ ਆ ਜਾਵੇਗਾ, ਜਿੰਨਾ ਟਿਕਾ ਆ ਜਾਵੇਗਾ, ਓਨਾ ਹੀ ਚੰਗੀ ਗੱਲ ਹੈ। ਬਾਬਾ ਜੀ ਕਹਿੰਦੇ ਮੌਨ ਭਇਓ, ਮੌਨ ਦਾ ਮਤਲਬ ਮੌਨੀ ਬਣ ਕੇ ਬਹਿਣਾ, ਚੁੱਪ ਕਰ ਜਾਣਾ, ਚੁੱਪ, ਸਾਇਲੈਂਟ। ਬੇਸਿਕਲੀ ਬੰਦਾ ਮੂੰਹ ਤੋਂ ਸਾਇਲੈਂਟ ਹੋ ਸਕਦਾ, ਪਰ ਕਦੀ ਵੀ ਬੰਦੇ ਦਾ ਮਨ ਸਾਇਲੈਂਟ ਨਹੀਂ ਹੋ ਸਕਦਾ। ਪੜ੍ਹੋ ਬਾਣੀ ਦਾ ਬਚਨ, ਚੁੱਪੈ ਚੁੱਪ ਨਾ ਹੋ ਬਈ, ਕੀ ਨਹੀਂ ਚੁੱਪ ਹੁੰਦਾ, ਹੁਣ ਮੂੰਹ ਤੋਂ ਤਾਂ ਇੱਦਾਂ ਬੈਠਾ ਚੁੱਪ ਕਰਕੇ, ਅੰਦਰੋਂ ਕਲਪੀ ਜਾ ਰਿਹਾ, ਬੋਲਿਆ ਨਾ ਹੀ, ਹੋਏ ਬੈਠਾ ਮੋਨੀ, ਆਖੇ ਬੋਲਦਾ ਨਹੀਂ, ਮੋਨੀ ਬਣ ਕੇ ਬਹਿ ਗਿਆ। ਤੇ ਇਸ਼ਾਰਿਆਂ ਨਾਲ ਸਮਝਾਉਂਦਾ, ਚੇਲੇ ਨੂੰ ਕਹਿੰਦਾ ਦੁੱਧ ਲੈ ਕੇ ਆ, ਉਹ ਪਾਣੀ ਲੈ ਆਉਂਦਾ, ਕਹਿੰਦਾ ਪਾਣੀ ਲੈ ਕੇ ਆ, ਉਹ ਚਾਹ ਲੈ ਆਉਂਦਾ, ਤੇ ਬੋਲ ਮੂੰਹ ਤੋਂ ਸਕਦਾ ਨਹੀਂ, ਫਿਰ ਕਲਪੀ ਜਾਂਦਾ, ਇੱਦਾਂ ਨਹੀਂ ਵੀ ਤੂੰ ਬੋਲ ਕੇ ਦੱਸ ਦੇ, ਜ਼ੁਬਾਨ ਰੱਬ ਨੇ ਕਿਹੜੇ ਕੰਮ ਲਈ ਦਿੱਤੀ ਆ, ਤੈਨੂੰ ਕਿਹਨੇ ਕਿਹਾ ਵੀ ਜ਼ੁਬਾਨ ਤੋਂ ਨਾ ਬੋਲਣਾ ਧਰਮ ਹੁੰਦਾ, ਹੁਣ ਇਹ ਵੀ ਮਰਿਆਦਾ ਹੀ ਹੈ ਜੀ ਵੀ ਤੂੰ ਜੇ ਜ਼ੁਬਾਨ ਦੀ ਨਹੀਂ ਨੀਡ ਤੈਨੂੰ, ਤੂੰ ਵਢਾ ਦੇ ਫਿਰ। ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਹਾਂ ਜ਼ੁਬਾਨ ਤੋਂ ਮੰਦਾ ਬੋਲਣਾ ਬੋਲ, ਇਹ ਸੈਂਸ ਬਣਦੀ ਹੈ, ਪਰ ਜ਼ੁਬਾਨ ਤੋਂ ਬੋਲਣਾ ਹੀ ਨਹੀਂ, ਇਹ ਕੋਈ ਧਰਮ ਨਹੀਂ ਹੁੰਦਾ, ਇਹ ਕੋਈ ਸੈਂਸ ਨਹੀਂ ਹੈ। ਮੋਨ ਪਇਓ ਕਰ ਪਾਤੀ ਰਹਿਓ, ਕਰ ਕਰ ਹੱਥ ਨੂੰ ਕਹਿੰਦੇ ਨੇ, ਕਰ ਪਾਤੀ ਦਾ ਮਤਲਬ ਪੱਤਰ ਬਣਾ ਕੇ, ਕਈਆਂ ਨੂੰ ਆਦਤ ਹੁੰਦੀ ਉਹਨਾਂ ਨੇ ਹੱਥ ਤੇ ਖਾਣਾ। ਹਾਂ ਜਦੋਂ ਆਪਾਂ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ ਦੀ ਮੈਨੂੰ ਗੱਲ ਚੇਤੇ ਆ ਗਈ, ਜਦੋਂ ਅਸੀਂ ਇੱਥੇ ਗੁਰਦੁਆਰੇ ਜਾਣਾ, ਪਹਿਲੀ ਤਾਂ ਗੱਲ ਵੀ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਸੀ ਉਹ ਬਣਦੀ ਹੁੰਦੀ ਸੀ ਸੰਗਰਾਂਦ ਵਾਲੇ ਦਿਨ, ਤੁਹਾਨੂੰ ਪਿੰਡਾਂ ਦੇ ਗੁਰਦੁਆਰਿਆਂ 'ਚ ਇੱਦਾਂ ਹੁੰਦਾ ਸੀ ਨਾ, ਫੁੱਲੀਆਂ ਆਮ ਚੱਲਦੀਆਂ ਹੁੰਦੀਆਂ ਸੀ, ਹੁਣ ਤਾਂ ਚਲੋ ਸੁੱਖ ਨਾਲ ਸਾਰੇ ਦਿਨ ਹੀ ਕੜਾਹ ਪ੍ਰਸ਼ਾਦਾਂ ਦੀਆਂ ਦੇਗਾਂ ਚੱਲਦੀਆਂ ਨੇ।

ਸੀਟਾਂ ਦੇ ਉੱਤੇ ਛਕਣ ਲੱਗ ਪਿਆ। ਹੁਣ ਕੁਝ ਲੋਕ ਐਸੇ ਨੇ ਜਿਹੜੇ ਸਮਝਦੇ ਨੇ ਵੀ ਅਸੀਂ ਹੱਥ ਤੇ ਜੇ ਖਾਵਾਂਗੇ ਤੇ ਫਿਰ ਆਪਾਂ ਧਰਮੀ ਬਣਾਂਗੇ। ਬਾਬਾ ਜੀ ਨੇ ਕਿਹਾ ਇੱਦਾਂ ਤੇ ਕੁਝ ਨਹੀਂ ਹੋਣਾ ਵੀ ਜਦੋਂ ਤੇਰੇ ਕੋਲ ਸਹੂਲਤ ਹੈ, ਜਦੋਂ ਤੂੰ ਤੇਰੇ ਕੋਲ ਫੈਸਿਲਿਟੀ ਹੈ, ਤੂੰ ਉਹਨੂੰ ਯੂਜ਼ ਕਰ ਸਕਦਾ, ਕੋਈ ਅਰਜ਼ ਨਹੀਂ ਹੈ। ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਤੇ ਇੱਕ ਉਹ ਹੈ ਜਿਹੜਾ ਜੰਗਲ ਵਿੱਚ ਨੰਗਾ ਹੀ ਤੁਰਿਆ ਫਿਰਦਾ, ਜਿਵੇਂ ਉਹ ਕਹਿੰਦੇ ਸੀ ਨਾਂਗਾ ਸਾਧੂ ਹੈ, ਇਹ ਨਾਂਗਾ ਸਾਧੂ ਹੈ। ਬਾਬਾ ਜੀ ਕਹਿੰਦੇ ਫਿਰ ਕੀ ਹੋਇਆ, ਨੰਗੇ ਰਹਿਆਂ ਜੇ ਮਿਲੇ ਵਣ ਮਿਰਗ ਉਦਾਸੀ। ਆਖਿਆ ਜੇ ਨੰਗੇ ਰਿਹਾ ਰੱਬ ਮਿਲਦਾ ਹੁੰਦਾ ਤੇ ਜੰਗਲਾਂ ਦੇ ਵਿੱਚ ਪਸ਼ੂ ਜਿਹੜੇ ਨੇ ਉਹ ਕਿਹੜੇ ਕੱਪੜੇ ਪਾਈ ਫਿਰਦੇ ਨੇ, ਉਹ ਵੀ ਨੰਗੇ ਰਹਿੰਦੇ ਨੇ ਸਾਰੇ। ਵਾਲ ਵਧਾਇਆ ਜੇ ਮਿਲੇ ਬੜ ਜੱਟਾਂ ਪਲਾਸੀ, ਜੇ ਜੜਾਵਾਂ ਰੱਖਿਆ ਸਿਰ ਉੱਤੇ ਰੱਬ ਮਿਲਦਾ ਹੋਵੇ ਤੇ ਬੋਰਡ ਦੀਆਂ ਵੀ ਜੜਾਵਾਂ ਹੁੰਦੀਆਂ ਨੇ ਉਹਨਾਂ ਨੂੰ ਮਿਲ ਜਾਂਦਾ, ਹੈਨਾ। ਜੇ ਭੋਰਿਆਂ ਚ ਬਣਿਆ ਰੱਬ ਮਿਲਦਾ ਹੋਵੇ ਤੇ ਚੂਹੇ ਖੱਡਾਂ ਚ ਰਹਿੰਦੇ ਨੇ, ਖੁੱਡਾਂ ਚ ਰਹਿੰਦੇ ਨੇ, ਉਹਨਾਂ ਨੂੰ ਰੱਬ ਮਿਲ ਜਾਂਦਾ। ਜੇ ਪਾਣੀ ਚ ਨਹਾਤਿਆਂ ਰੱਬ ਮਿਲਦਾ ਹੋਵੇ ਤੇ ਡੱਡੂ ਮੱਛੀਆਂ ਨੂੰ ਮਿਲ ਜਾਂਦਾ। ਇਸ ਕਰਕੇ ਸਤਿਗੁਰੂ ਨੇ ਸਾਰੀ ਗੱਲ ਜਿਹੜੀ ਹੈ ਉਹ ਖਤਮ ਕਰ ਦਿੱਤੀ। ਜਿਹੜਾ ਸਾਡਾ ਸੋ ਕਾਲਡ ਜਿਹੜਾ ਬਾਹਰੀ ਲੋਕ ਧਰਮ ਚੱਲ ਰਿਹਾ ਹੈ ਨਾ, ਗੁਰਮਤੇ ਤੇ ਨਹੀਂ ਕੰਮ ਕਰਦੀ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ। ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ। ਤੁਸੀਂ ਕਈ ਲੋਕ ਸੁਣੇ ਹੋਣਗੇ, ਉਹ ਕਹਿਣਗੇ ਵੀ ਅਸੀਂ ਤੇ ਭਾਈ ਕੋਈ ਤੀਰਥ ਨਹੀਂ ਛੱਡਿਆ, ਸਾਰੇ ਤੀਰਥਾਂ ਉੱਤੇ ਫਿਰ ਆਏ ਅਸੀਂ। ਬਾਬਾ ਜੀ ਕਹਿੰਦੇ ਫਿਰ ਕੀ ਹੋਇਆ, ਇਹਦੇ ਨਾਲ ਕੀ ਹੋ ਚੱਲਿਆ, ਤੂੰ ਸਾਰੀ ਧਰਤੀ ਦਾ ਚੱਕਰ ਵੀ ਕੱਢ ਲਾ ਤਾਂ ਵੀ ਰੱਬ ਥੋੜਾ ਮਿਲ ਚੱਲਿਆ। ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ। ਅਜੇ ਤੇ ਦੁਬਿਧਾ ਚ ਫਸਿਆ ਹੋਇਆ, ਅਗਲਾ ਬਚਨ ਹੈ। ਅੱਛਾ, ਕਈਆਂ ਦੀ ਇੱਛਾ ਕੀ ਹੁੰਦੀ ਭਲਾ, ਉਹ ਕਹਿੰਦੇ ਨੇ ਸਾਡੀ ਤੇ ਜਾਨ ਕਿਸੇ ਇੱਕ ਧਾਰਮਿਕ ਸਥਾਨ ਤੇ ਨਿਕਲ ਜਾਵੇ, ਉੱਥੇ ਮਰ ਜਾਈਏ ਅਸੀਂ, ਉਹਨੂੰ ਲੱਗਦਾ ਸ਼ਾਇਦ ਏਦਾਂ ਸਵਰਗ ਮਿਲ ਜੂਗਾ। ਬਾਬਾ ਜੀ ਕਹਿੰਦੇ ਏਦਾਂ ਥੋੜਾ ਹੋ ਸਕਦਾ, ਹੁਣ ਕਿਸੇ ਬੰਦੇ ਨੇ ਇੰਨੇ ਗੁਨਾਹ ਅਪਰਾਧ ਕਮਾਏ ਹੋਣ ਤੇ ਉਹ ਕਿਸੇ ਗੁਰਦੁਆਰੇ ਦੇ ਵਿੱਚ ਹੀ ਉਹਦੀ ਮੌਤ ਹੋ ਜਾਵੇ ਤੇ ਉਹ ਸਵਰਗਾਂ ਨੂੰ ਚਲੇ ਜਾਏਗਾ। ਇਹ ਤੇ ਕੋਈ ਕਈਆਂ ਦੇ ਮਨ ਚ ਇੱਛਾ ਹੁੰਦੀ ਹੈ ਵੀ ਮੈਂ ਫਲਾਨੀ ਜਗ੍ਹਾ ਤੇ ਜਾ ਕੇ ਮਰ ਜਾਵਾਂ, ਤੇ ਉੱਥੇ ਮਰਿਆ ਕੀ ਹੋ ਜਾਵੇਗਾ, ਕੋਈ ਖਾਸ ਗੱਲ ਹੈ? ਨਹੀਂ ਨਹੀਂ ਨਹੀਂ, ਬਾਬਾ ਜੀ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ। ਆਖਿਆ ਮਨ ਦੇ ਵਿੱਚ ਕਾਮਨਾ ਹੈ ਵੀ ਮੈਂ ਕਿਸੇ ਤੀਰਥ ਉੱਤੇ ਜਾ ਕੇ ਵੱਸ ਜਾਵਾਂ। ਅੱਛਾ, ਤੁਸੀਂ ਜਿੰਨੇ ਬੈਠੇ ਹੋ ਇੱਥੇ ਸੰਗਤ ਦੇ ਰੂਪ ਦੇ ਵਿੱਚ, ਤੁਸੀਂ ਸਵੇਰੇ ਗੁਰਦੁਆਰੇ ਆਉਂਦੇ ਹੋ ਜਾਂ ਫਿਰ ਸ਼ਾਮਾਂ ਨੂੰ ਆਉਂਦੇ ਹੋ ਬਸ, ਬਾਕੀ ਸਾਰਾ ਦਿਨ ਕਿੱਥੇ ਰਹਿੰਦੇ, ਆਪਣੇ ਪਰਿਵਾਰ 'ਚ ਰਹਿੰਦੇ ਨਾ, ਜਾਂ ਸਾਡੇ ਸੇਵਾਦਾਰ ਨੇ ਉਹ ਦੁਪਹਿਰੇ ਜੇ ਆਉਂਦੇ ਨੇ ਆਣ ਕੇ ਗੁਰਦੁਆਰੇ ਸੇਵਾ ਕਰਦੇ ਨੇ, ਬਾਕੀ ਸਾਰਾ ਟਾਈਮ ਕਿੱਥੇ ਰਹਿੰਦੇ ਨੇ ਉਹ, ਆਪਣੇ ਪੋਤੇ ਪੋਤੀਆਂ ਕੋਲ, ਆਪਣੇ ਬੱਚਿਆਂ ਕੋਲ, ਦੋਹਤੇ ਦੋਹਤੀਆਂ ਕੋਲ, ਆਪਣੇ ਪਰਿਵਾਰ 'ਚ ਬੈਠੇ ਨੇ, ਜਾਂ ਵੱਧ ਤੋਂ ਵੱਧ ਪਾਰਕ ਜਾ ਕੇ ਬਹਿ ਰਹਿੰਦੇ ਨੇ, ਇੱਦਾਂ ਹੀ ਹੈ ਨਾ ਜੀ। ਹੁਣ ਚਾਰ ਵਿਹਲੜ ਗੁਰਦੁਆਰੇ ਰੱਖੇ ਹੋਣ ਇੱਥੇ ਜਿਹਨਾਂ ਦਾ ਕੋਈ ਕੰਮ ਨਹੀਂ, ਕੋਈ ਕੰਮ ਨਹੀਂ, ਨਾ ਉਹਨਾਂ ਨੂੰ ਕੋਈ ਘਰੇ ਚੱਲੇ ਤੇ ਨਾ ਉਹਨਾਂ ਨੂੰ ਬਾਹਰ ਚੱਲੇ। ਉਹ ਕਹਿਣ ਵੇਖੋ ਜੀ ਅਸੀਂ ਤੇ ਸਾਰੀ ਜ਼ਿੰਦਗੀ ਧਰਮ ਦੇ ਲੇਖੇ ਲਾ ਦਿੱਤੀ, ਇਹਦਾ ਕ੍ਰੈਡਿਟ ਲੈਂਦੇ ਨੇ ਨਾ, ਅਸੀਂ ਤੇ ਜੀ ਧਰਮ ਦੇ। ਤੂੰ ਹਾਂ, ਤੂੰ ਇਹ ਕਹਿ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਧੀਆਂ ਪੁੱਤਰਾਂ ਪੋਤੇ ਪੋਤੀਆਂ ਨੂੰ ਪਾਲਿਆ, ਠੀਕ ਹੈ, ਹੁਣ ਜ਼ਿੰਮੇਵਾਰੀਆਂ ਤੋਂ ਫਾਰਗ ਹਾਂ ਤੇ ਮੈਂ ਸੇਵਾ ਕਰਿਆ ਕਰਨੀ, ਇਹ ਤਾਂ ਠੀਕ ਹੈ। ਪਰ ਇੱਕ ਬੰਦੇ ਜਿਹਨਾਂ ਦੀ ਕੋਈ ਕਿਰਤ ਨਹੀਂ, ਜਿਹੜੇ ਬਿਲਕੁਲ ਵਿਹਲੜ ਕਹਿ ਸਕਦੇ ਹਾਂ ਆਪਾਂ, ਉਹ ਦਿਨੇ ਵੀ ਗੁਰਦੁਆਰੇ, ਰਾਤ ਨੂੰ ਵੀ ਗੁਰਦੁਆਰੇ, ਦਿਨੇ ਵੀ ਧਾਰਮਿਕ ਸਥਾਨ ਤੇ ਰਾਤ ਨੂੰ ਵੀ ਧਾਰਮਿਕ ਸਥਾਨ ਦੇ ਉੱਤੇ, ਤੇ ਉਹ ਕੀ ਕਲੇਮ ਕਰਦੇ ਨੇ, ਕਹਿੰਦੇ ਜੀ ਅਸੀਂ ਤੇ ਸਾਰੀ ਜ਼ਿੰਦਗੀ ਹੁਣ ਆਪਣੀ ਕਿਹਦੀ ਲੇਖੇ ਲਾ ਦਿੱਤੀ, ਇੱਦਾਂ ਜ਼ਿੰਦਗੀਆਂ ਗੁਰੂ ਦੇ ਲੇਖੇ ਨਹੀਂ ਲੱਗਦੀਆਂ। ਗੁਰੂ ਦੇ ਲੇਖੇ ਜ਼ਿੰਦਗੀ ਗ੍ਰਸਤੀ ਦੇ ਵਿੱਚ ਰਹਿੰਦਿਆਂ ਵੀ ਲੱਗ ਸਕਦੀ ਆ। ਤੁਸੀਂ ਆਪਣੇ ਪਰਿਵਾਰ 'ਚ ਬੈਠੇ ਹੋ, ਆਪਣੇ ਆਲੇ ਦੁਆਲੇ ਸੁਸਾਇਟੀ ਵਿੱਚ ਜੇ ਤੁਸੀਂ ਇੱਕ ਚੰਗਾ ਰੋਲ ਪਲੇ ਕਰ ਰਹੇ ਹੋ, ਆਪਣੇ ਧੀਆਂ ਪੁੱਤਰਾਂ ਨੂੰ ਚੰਗਾ ਐਜੂਕੇਟ ਕਰ ਰਹੇ ਹੋ, ਚੰਗੀ ਸਿੱਖਿਆ ਦੇ ਰਹੇ ਹੋ, ਦੈਨ ਯੂ ਤੁਸੀਂ ਬਿਲਕੁਲ ਉਹਦੇ ਵਿੱਚ ਜਿਹੜਾ ਹੈ ਸੁਸਾਇਟੀ ਵਿੱਚ ਚੰਗਾ ਰੋਲ ਪਲੇ ਕਰ ਦਿੱਤਾ, ਯੂ ਆਲਰੇਡੀ ਪਲੇਡ। ਪਰ ਜੇ ਤੁਸੀਂ ਹੈ ਹੀ ਕੋਰੇ ਵਿਹਲੇ ਤੇ ਤੁਸੀਂ ਆਖੋ ਜੀ ਮੈਂ ਤੇ ਧਰਮ ਦੇ ਲੇਖੇ ਲਾ ਦਿੱਤੀ ਜੀ, ਅਸੀਂ ਤੇ ਗੁਰਦੁਆਰੇ ਚੜ੍ਹ ਗਏ ਹੁਣ, ਨਹੀਂ ਨਹੀਂ ਨਹੀਂ ਇੱਦਾਂ ਨਹੀਂ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ। ਗੁਰਦੇਵ ਸਤਿਗੁਰੂ ਹਜ਼ੂਰ ਕਹਿਣ ਲੱਗੇ ਵੀ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਧ ਜੇ ਲੱਖ ਯਤਨ ਕਰਾਏ। ਗੱਲ ਇਹ ਵੀ ਲੱਖਾਂ ਯਤਨ ਕਰ ਲਾ, ਮਨ ਦੇ ਵਿੱਚ ਮੈਲ ਤੇ ਉਦਾਂ ਹੀ ਹੈ,

0: ਲੋੜ ਤੇ ਮਨ ਦੀ ਮੈਲ ਨੂੰ ਦੂਰ ਕਰਨ ਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਸੋਚੈ ਮਤਲਬ ਸੁਚਮ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਬਾਹਰੀ ਤੀਰਥਾਂ ਉੱਤੇ ਤੂੰ ਨਾਲਾ, ਉਹਦੇ ਨਾਲ ਸੁਚਮਤਾ ਦੂਰ ਨਹੀਂ ਹੋਣੀ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ ਕਣਕ ਕਾਮਨੀ। ਅਖੀਰਲਾ ਬਚਨ ਹੈ, ਫਿਰ ਸਮਾਪਤੀ ਹੈ। ਕਣਕ ਦਾ ਮਤਲਬ ਹੁੰਦਾ ਜੀ ਸੋਨਾ, ਕਾਮਣੀ ਦਾ ਮਤਲਬ ਹੁੰਦਾ ਔਰਤ, ਹੈਵਰ ਤੇ ਗੈਵਰ। ਹੈਵਰ ਤੇ ਗੈਵਰ ਦਾ ਮਤਲਬ ਹੈ ਹਾਥੀ ਤੇ ਘੋੜੇ। ਹੈਵਰ ਕਹਿੰਦੇ ਨੇ ਜੀ ਘੋੜਿਆਂ ਨੂੰ ਤੇ ਗੈਵਰ ਕਹਿੰਦੇ ਨੇ ਹਾਥੀਆਂ ਨੂੰ। ਆਖਿਆ ਵੇਖੋ ਧਰਮ ਦੇ ਨਾਂ ਤੇ ਫਿਰ ਜਿਹੜਾ ਬਲਾਇੰਡ ਫੇਥ ਹੈ, ਜਿਹੜਾ ਅੰਨੀ ਅੱਖਾਂ ਤੇ ਪੱਟੀ ਬੱਝ ਜਾਂਦੀ। ਲੋਕ ਆਪਣੀ ਤੀਵੀ ਵੀ ਦਾਨ ਕਰ ਦਿੰਦੇ ਨੇ, ਆਪਣੀਆਂ ਬੇਟੀਆਂ ਲੋਕਾਂ ਨੇ ਡੇਰਿਆਂ 'ਚ ਚੜਾ ਦਿੱਤੀਆਂ ਧਰਮ ਦੇ ਨਾਂ ਤੇ। ਤੁਸੀਂ ਚਲੇ ਜਾਓ ਨਕੋਦਰ ਕੋਲ, ਡੇਰਾ ਨੂਰ ਮਹਿਲ, ਉਹ ਜਿਹੜਾ ਬਾਬਾ ਫਰਿੱਜ 'ਚ ਲੱਗਾ, ਇੱਕ ਅੱਧੇ ਕੋਈ ਇੱਕ ਦੋ ਅੰਦਰ ਵੀ ਹੈਗੇ ਨੇ। ਲੋਕਾਂ ਨੇ ਆਪਣੀਆਂ ਧੀਆਂ ਡੇਰਿਆਂ ਦੇ ਵਿੱਚ ਚੜਾ ਦਿੱਤੀਆਂ। ਪਹਿਲੇ ਸਮਿਆਂ ਵਿੱਚ ਇੱਕ ਪ੍ਰਥਾ ਹੁੰਦੀ ਸੀ, ਉਹਨੂੰ ਕਹਿੰਦੇ ਸੀ ਦੇਵਦਾਸੀ ਪ੍ਰਥਾ। ਦੇਵਦਾਸੀ ਪ੍ਰਥਾ ਕੀ ਹੁੰਦੀ ਸੀ ਵੀ ਉਹ ਬੀਬੀਆਂ ਜਿਹੜੀਆਂ ਬੁੱਤਾਂ ਨਾਲ ਵਿਆਹ ਦਿੱਤੀਆਂ ਗਈਆਂ, ਦੇਵਤਿਆਂ ਨਾਲ ਵਿਆਹ ਦਿੱਤੀਆਂ ਗਈਆਂ, ਪੱਥਰ ਦੀ ਮੂਰਤੀ ਨਾਲ ਜਿਹਨੂੰ ਵਿਆਹ ਦਿੱਤਾ ਗਿਆ, ਉਹ ਫਿਰ ਮੰਦਿਰ 'ਚ ਹੀ ਰਹਿੰਦੀਆਂ ਸਨ। ਉਹ ਦੇਵਦਾਸੀਆਂ ਵੇਸ਼ਵਾ ਵਰਗਾ ਕੰਮ ਕਰਦੀਆਂ ਸਨ, ਉਹਨਾਂ ਦੀ ਜ਼ਿੰਦਗੀ ਨੂੰ ਡਿਸਟਰੋਏ ਕਰ ਦਿੱਤਾ, ਤਬਾਹ ਕਰ ਦਿੱਤਾ। ਦੇਵਦਾਸੀ ਪ੍ਰਥਾ ਚੱਲਦੀ ਸੀ। ਉਹ ਸ਼ਾਇਦ ਮੇਰੇ ਖਿਆਲ ਨਾਲ ਇੱਥੇ ਇੱਕ ਮੂਵੀ ਵੀ ਸ਼ਾਇਦ ਬਣੀ ਸੀ ਵੀ ਦੇਵਦਾਸੀ ਕਿਹਨੂੰ ਕਹਿੰਦੇ ਨੇ। ਦੇਵ ਮਤਲਬ ਦੇਵਤਾ, ਜਿਹੜੀ ਦੇਵਤੇ ਦੀ ਦਾਸੀ ਬਣ ਗਈ ਉਹਨੂੰ ਦੇਵਦਾਸੀ ਕਹਿੰਦੇ ਸੀ। ਉਹ ਫਿਰ ਪੁਜਾਰੀ ਜਿਹੜਾ ਸੀ, ਜਿਹੜਾ ਮੰਦਿਰ ਦੇ ਵਿੱਚ ਬੈਠਾ ਪੁਜਾਰੀ, ਉਹਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਂਦਾ ਸੀ। ਫਿਰ ਕੀ ਕਹਿ ਕੇ ਵੀ ਇਹ ਉਹ ਹੈ ਜਿਹੜੀ ਭਗਵਾਨ ਦੇ ਨਾਲ ਵਿਆਹੀ ਹੋਈ ਹੈ, ਤੇ ਜਿੰਨੇ ਪੁਜਾਰੀ ਮੰਦਿਰ ਦੇ ਹੋਣੇ ਉਹਨਾਂ ਨੇ ਉਸ ਵਿਚਾਰੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣਾ, ਉਹਨੂੰ ਦੇਵਦਾਸੀ ਕਹਿੰਦੇ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਲੋਕ ਕੀ ਕਰਦੇ ਨੇ, ਕਿਸੇ ਨੇ ਸੋਨਾ, ਕਣਕ, ਕਾਮਨੀ, ਹੈਵਰ, ਗੈਵਰ, ਹਾਥੀ, ਘੋੜੇ, ਬਹੁਵਿਧ ਦਾਨ ਦਿੱਤਾ ਰਾ, ਬੜੀਆਂ ਵਿਧੀਆਂ ਨਾਲ ਦਾਨ ਕਰ ਦਿੱਤਾ। ਅੰਨ ਬਸਤਰ, ਕਿਸੇ ਨੇ ਅੰਨ, ਕਿਸੇ ਨੇ ਬਸਤਰ, ਭੂਮ, ਕਿਸੇ ਨੇ ਭੂਮੀ ਵੀ ਆਪਣੀ ਭੇਟ ਕਰ ਦਿੱਤੀ। ਬਹੁ ਅਰਪੇ, ਨਾ ਮਿਲ ਗਿਆ ਹਰ ਦੁਆਰਾ। ਆਖਿਆ ਇਹਨਾਂ ਤਰੀਕਿਆਂ ਨਾਲ ਵੀ ਰੱਬ ਦੇ ਦੁਆਰ ਤੇ ਚੜਿਆ ਨਹੀਂ ਜਾ ਸਕਦਾ, ਇਹਨਾਂ ਤਰੀਕਿਆਂ ਨਾਲ ਵੀ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ ਜੇ ਬੰਦਾ ਇੰਨੇ ਕਰਮ ਕਰ ਲਵੇ। ਤੋ ਸ਼ੁਰੂ ਵਿੱਚ ਵੀ ਮੈਂ ਬੇਨਤੀ ਕੀਤੀ ਸੀ, ਜਿਹੜਾ ਅੱਜ ਹੁਕਮਨਾਮਾ ਸਾਹਿਬ ਹੈ ਇਹਦੇ ਤੁਸੀਂ ਇਹਨੂੰ ਆਪਣੇ ਫੋਨ ਤੇ ਕੱਢ ਕੇ ਪੜਿਓ। ਇਹਦੇ ਇੰਗਲਿਸ਼ ਵਿੱਚ ਅਰਥ ਵੀ ਹੈਗੇ ਨੇ, ਪੰਜਾਬੀ ਵਿੱਚ ਵੀ ਹੈਗੇ ਨੇ। ਇਹਦੀ ਸਕਰੀਨ ਸ਼ੋਟ ਉੱਥੋਂ ਫੋਟੋ ਖਿੱਚ ਲਿਓ, ਸੋਰੀ ਸਕਰੀਨ ਸ਼ੋਟ ਕਹਿ ਦਿੱਤਾ, ਫੋਟੋ ਖਿੱਚ ਲਿਓ, ਇਹਦੇ ਅਰਥਾਂ ਦੀ ਫੋਟੋ ਖਿੱਚਿਓ, ਇਹਨੂੰ ਪੜ੍ਹਿਓ ਜ਼ਰੂਰ। ਸਾਡੀ ਜਿਹੜੀ ਸੁਰਤ ਕਈ ਵਾਰਾਂ ਕਰਮ ਕਾਂਡਾਂ ਪਖੰਡਾਂ ਵਿੱਚ ਫਸੀ ਹੁੰਦੀ ਹੈ ਨਾ, ਗੁਰੂ ਅਰਜਨ ਸਾਹਿਬ ਨੇ ਉਹ ਬਿਲਕੁਲ ਲਾ ਦੇਣੀ, ਉਹ ਬਿਲਕੁਲ ਲਾ ਦੇਣੀ। ਵੈਸੇ ਤਾਂ ਸਾਰੀ ਬਾਣੀ ਇਹਨਾਂ ਚੀਜ਼ਾਂ ਦਾ ਜ਼ਿਕਰ ਕਰਦੀ ਆ। ਤੋ ਗੁਰੂ ਕਿਰਪਾ ਕਰੇ, ਅਸੀਂ ਜਿੱਥੇ ਬਾਣੀ ਨੂੰ ਪੜ੍ਹਦੇ ਹਾਂ ਉੱਥੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਵੀ ਬਾਣੀ ਨੂੰ ਵਿਚਾਰਨਾ ਸ਼ੁਰੂ ਕਰੀਏ, ਬਾਣੀ ਨੂੰ ਸਮਝਣਾ ਸ਼ੁਰੂ ਕਰੀਏ। ਜਿੱਦਣ ਅਸੀਂ ਬਾਣੀ ਨੂੰ ਵਿਚਾਰਨਾ ਅਤੇ ਸਮਝਣਾ ਸ਼ੁਰੂ ਕਰ ਲਿਆ, ਅਸੀਂ ਵਾਰ ਵਾਰ, ਖਾਸ ਕਰਕੇ, ਚਲੋ ਮੈਨੂੰ ਬਾਕੀਆਂ ਦਾ ਨਹੀਂ ਪਤਾ, ਮੈਂ ਤਾਂ ਇਹ ਗੱਲ ਜ਼ਰੂਰ ਕਹਿੰਦਾ, ਇਹ ਸਟੇਜ ਤੋਂ ਇਹ ਗੱਲ ਜ਼ਰੂਰ ਕੀਤੀ ਜਾਂਦੀ ਹੈ, ਸਾਧ ਸੰਗਤ ਜੀ ਆਪ ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰੋ, ਸੈਂਚੀਆਂ ਲੈ ਜਾਓ, ਗੁਰਬਾਣੀ ਦੀ ਸੰਥਿਆ ਦੀ ਕਲਾਸ ਚੱਲਦੀ ਸੋਮਵਾਰ ਤੋਂ ਲੈ ਕੇ ਵੀਰਵਾਰ ਤਾਈਂ, ਆ ਜਾਇਆ ਕਰੋ। ਸੱਤ ਕੁ ਵਜੇ ਸ਼ੁਰੂ ਹੁੰਦੀ, 8 ਵਜੇ ਤਾਈਂ, ਜੇ ਕਿਸੇ ਦੇ ਟਾਈਮ ਦੀ ਕਹੀ ਆ ਆਪਾਂ ਉਹ ਵੀ ਐਡਜਸਟਮੈਂਟ ਕਰ ਸਕਦੇ ਹਾਂ। ਅਸੀਂ ਤਾਂ ਕਹਿੰਦੇ ਤੁਸੀਂ ਆਓ, ਸਹਿਜ ਪਾਠ ਕਰੋ, ਘਰਾਂ ਵਿੱਚ ਸੈਂਚੀਆਂ ਰੱਖੋ, ਬਾਣੀ ਦੀਆਂ ਪੋਥੀਆਂ ਰੱਖੋ। ਇਹ ਤਾਂ ਸਾਡਾ ਕਲਿਆਣ ਹੋਣਾ, ਤਾਂ ਸਾਡਾ ਭਲਾ ਹੋਣਾ। ਸਮਾਂ ਕੱਢੀਏ, ਇੱਕ ਸ਼ਬਦ ਪੜ੍ਹ ਲਓ, ਲੈ ਜਾਓ ਪੋਥੀਆਂ, ਸਹਿਜ ਪਾਠ ਸ਼ੁਰੂ ਕਰ ਲਓ ਅਰਦਾਸ ਕਰਕੇ। ਅੱਛਾ, ਕੋਈ ਡਰਨ ਦੀ ਲੋੜ ਨਹੀਂ, ਸਾਡੇ ਕੋਲ ਸੰਭਾਲ ਨਹੀਂ ਹੋਣੀ ਜੀ। ਇਹ ਜਿੰਨੇ ਮਰਿਆਦਾ ਦੇ ਠੇਕੇਦਾਰ ਨੇ, ਇਹ ਚਾਹੁੰਦੇ ਨੇ ਵੀ ਲੋਕ ਡਰ ਜਾਣ ਅਤੇ ਇਹ ਆਪਣੇ ਘਰ, ਇਹਨਾਂ ਦੀਆਂ ਪੀੜ੍ਹੀਆਂ ਤੱਕ ਬਾਣੀ ਨਾ ਪਹੁੰਚੇ, ਇਸ ਕਰਕੇ ਇਹਨਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ। ਬਾਣੀ ਆਪ ਪੜ੍ਹੋ, ਪੋਥੀਆਂ ਲੈ ਜਾਓ, ਸੈਂਚੀਆਂ ਲੈ ਕੇ ਘਰਾਂ 'ਚ ਰੱਖੋ, ਉੱਪਰ ਰੱਖ ਲਓ ਅਲਮਾਰੀ ਦੇ ਵਿੱਚ, ਸੋਹਣਾ ਬੜਾ ਕੱਪੜਾ ਵਿਛਾ ਕੇ, ਦੈਟਸ ਆਲ। ਕੋਈ ਫਰਕ ਨਹੀਂ ਪੈਂਦਾ, ਕੋਈ ਬੇਅਦਬੀ ਨਹੀਂ ਹੁੰਦੀ। ਇਹ ਜਿਹੜੀ ਜੋ ਚੱਲ ਰਿਹਾ ਨਾ, ਇਹ 'ਤੇ ਗੌਰ ਕਰੀਏ ਆਪਾਂ ਵੀ, ਡਰਾ ਦਿਓ ਸਿੱਖਾਂ ਨੂੰ। ਇੱਥੇ ਮੈਨੂੰ ਕਈ ਵਾਰ ਇੱਥੇ ਤਾਬਿਆਂ ਦੀ ਲੋੜ, ਤਾਬਿਆਂ ਦੇ ਵਿੱਚ ਸਿੰਘ ਸੇਵਾ ਕਰਦੇ ਨੇ, ਵੈਸੇ ਹੁਣ ਕਰਨ ਲੱਗ ਪਏ ਨੇ। ਕਈ ਤਾਂ ਨਾ ਇੱਦਾਂ ਰੈਂਡਮਲੀ ਬੰਦੇ ਨੂੰ ਕਵੇ ਵੀ ਜਾਓ ਘੜੇ ਉੱਥੇ ਸੇਵਾ ਕਰੋ ਤਾਬਿਆਂ 'ਤੇ, ਉਹ ਨਾ ਬਾਬਾ ਜੀ ਪਾਪ ਲੱਗੂਗਾ। ਯਾਰ ਪਿਓ ਦੀ ਕੁੱਛੜ 'ਚ ਕਾਹਦਾ ਪਾਪ ਲੱਗਦਾ, ਕੋਈ ਐਕਸਪਲੇਨ ਤਾਂ ਕਰੋ ਇਸ ਚੀਜ਼ ਨੂੰ। ਪਿਓ ਦੀ ਕੁੱਛੜ 'ਚ ਕਾਹਦਾ ਪਾਪ ਲੱਗਦਾ? ਪਿਓ ਦੀ ਕੁੱਛੜ 'ਚ ਪਾਪ ਸਾਫ਼ ਹੁੰਦੇ ਆ, ਲੱਗਦੇ ਨਹੀਂ ਕਦੀ ਵੀ। ਇੱਥੇ ਕਾਹਦਾ ਪਾਪ ਲੱਗਣਾ? ਤੁਸੀਂ ਚੌਂਕੜੀ ਮਾਰ ਕੇ ਸਾਡੀਆਂ ਭੈਣਾਂ ਵੀ ਬਹਿਣ ਤਾਬਿਆਂ ਦੇ ਉੱਤੇ। ਇਹ ਤਾਂ ਕਹਿੰਦੇ ਨੇ ਔਰਤ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਨਹੀਂ ਬਹਿ ਸਕਦੀ ਮਰਿਆਦਾ ਦੇ ਠੇਕੇਦਾਰ। ਪਤਾ ਕਿਉਂ? ਕਿਉਂਕਿ ਉਹਨਾਂ ਨੂੰ ਮੰਥਲੀ ਪੀਰੀਅਡ ਆਉਂਦੇ ਨੇ, ਤੇ ਇਹਨਾਂ ਨੂੰ ਕੋਈ ਪੁੱਛੇ ਵੀ ਜੇ ਔਰਤ ਨੂੰ ਮੰਥਲੀ ਪੀਰੀਅਡ ਨਾ ਆਉਣ ਤੇ ਦੁਨੀਆਂ ਦੇ ਵਿੱਚ ਬੱਚੇ ਦਾ ਜਨਮ ਨਹੀਂ ਹੋ ਸਕਦਾ। ਤੁਸੀਂ ਮਾਂ ਦੀ ਕੁੱਖ ਤੋਂ ਜਨਮ ਲੈ ਕੇ ਤੁਸੀਂ ਮਰਿਆਦਾ ਦੇ ਠੇਕੇਦਾਰ, ਤੁਹਾਨੂੰ ਸ਼ਰਮ ਨਾ ਹੀ ਇਹ ਗੱਲ ਕਹਿੰਦੇ ਆ। ਇਸ ਕਰਕੇ ਭੈਣਾਂ ਤਾਬਿਆਂ ਬੈਠਣ, ਕੋਈ ਸਮੱਸਿਆ ਵਾਲੀ ਗੱਲ ਨਹੀਂ। ਕੋਈ ਸਾਡੀਆਂ ਭੈਣਾਂ ਕੰਮ ਕਰਦੀਆਂ, ਰੋਟੀ ਪਾਣੀ ਬਣਾਉਂਦੀਆਂ ਘਰਾਂ ਦੇ ਵਿੱਚ, ਕਈ ਵਾਰਾਂ ਉਹਨਾਂ ਹਾਲਾਤਾਂ ਵਿੱਚ ਵੀ ਵਿਚਾਰੀਆਂ ਜਿਹੜੀਆਂ ਉਹ ਕੰਮ ਕਰਕੇ ਆਉਂਦੀਆਂ। ਜਿਹੜੀ ਪੀੜ ਨੂੰ ਬੰਦਾ ਸਹਿਣ ਨਹੀਂ ਕਰ ਸਕਦਾ, ਉਹਨੂੰ ਸਾਡੀਆਂ ਭੈਣਾਂ ਸਹਿਣ ਕਰਦੀਆਂ। ਸਾਨੂੰ ਡਰਾ ਰਹੇ ਨੇ ਬਾਣੀ ਦੀ ਬੇਅਦਬੀ, ਬਾਣੀ ਦੀ ਬੇਅਦਬੀ, ਬਾਣੀ ਦੀ ਬੇਅਦਬੀ। ਫਿਰ ਸਭ ਤੋਂ ਵੱਡਾ ਝੂਠ, ਕੱਲ੍ਹ ਗੁਰਦੁਆਰਾ ਕਮੇਟੀ ਦੀ ਇੱਥੇ ਪ੍ਰੈਸ ਕਾਨਫਰੰਸ ਸੀ, ਕੋਈ ਸੱਜਣ ਆਇਆ ਸੀ ਉਹਦੇ ਨਾਲ। ਸਭ ਤੋਂ ਵੱਧ ਇਹਨਾਂ ਮਰਿਆਦਾ ਦੇ ਠੇਕੇਦਾਰਾਂ ਨੇ ਝੂਠ ਬੋਲਿਆ ਵੀ ਕੰਟੇਨਰਾਂ 'ਚ ਮਹਾਰਾਜ ਦੇ ਸਰੂਪ ਆਏ। ਸਾਡਾ ਮਨ ਭਰਦਾ, ਸਾਡਾ ਕਹਿਣਾ ਅਸੀਂ ਕਹਿੰਦੇ ਨਹੀਂ, ਸਭ ਤੋਂ ਵੱਧ ਝੂਠ ਇਹਨਾਂ ਨੇ ਬੋਲਿਆ ਕੰਟੇਨਰਾਂ 'ਚ ਮਹਾਰਾਜ ਦੇ ਸਰੂਪ ਆਏ। ਸ਼ਰੇਆਮ ਸਰੀ ਦੀਆਂ ਸੜਕਾਂ 'ਤੇ ਖਲੋ ਕੇ ਝੂਠ ਬੋਲਿਆ ਗਿਆ। ਇਸ ਕਰਕੇ ਇਹਨਾਂ ਤੋਂ ਬਚਣ ਦੀ ਲੋੜ ਹੈ। ਇਹਨਾਂ ਦਾ ਵਸ ਚੱਲੇ, ਇਹ ਸਿੱਖਾਂ ਨੂੰ ਬਾਣੀ ਦੀ ਪੋਥੀ ਨੂੰ ਟੱਚ ਵੀ ਨਾ ਕਰਨ ਦੇਣ। ਤਾਂ ਗੁਰੂ ਕਿਰਪਾ ਸਰੂਪ ਸਲਾਬੇ ਗਏ, ਮਹਾਰਾਜ ਦੇ ਸਰੂਪਾਂ ਨੂੰ ਕੀ ਚੜ੍ਹ ਗਈ? ਸਲਾਬ ਚੜ੍ਹ ਗਈ। ਝੂਠ ਯਾਰ, ਤੁਸੀਂ ਕਿਰਪਾਨਾਂ ਪਾ ਕੇ ਏਡੇ ਝੂਠੇ ਬੰਦੇ, ਇੰਨੇ ਝੂਠ ਤੁਸੀਂ ਲੇਖਾ ਕਿੱਥੇ ਦਓਗੇ? ਅਸੀਂ ਤੇ ਚਲੋ ਨਰਕ ਸਵਰਗ ਨੂੰ ਨਹੀਂ ਮੰਨਦੇ, ਪਰ ਤੁਸੀਂ ਲੇਖਾ ਕਿੱਥੇ ਦਓਗੇ ਦੱਸੋ ਤੇ ਸਹੀ। ਸਭ ਤੋਂ ਵੱਧ ਤੁਸੀਂ ਝੂਠ ਦਹਾਂ ਦਿਨਾਂ ਤੋਂ ਪ੍ਰਚਾਰ ਰਹੇ ਹੋ ਵੀ ਸਿੰਘ ਸਭਾ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਉਹ ਤੁਸੀਂ ਕਿਹੜੇ ਨਰਕ 'ਚ ਪੈਣਾ ਸਾਨੂੰ ਦੱਸੋ ਤੇ ਸਹੀ। ਗੁਰੂ ਕਿਰਪਾ ਕਰੇ, ਕਈ ਜਜ਼ਬਾਤੀ ਹੋ ਕੇ ਮੈਂ ਬੋਲ ਜਾਂਦਾ, ਪਰ ਮੈਂ ਖਿਮਾ ਚਾਹੁੰਦਾ। ਚਲੋ ਸਾਡੇ ਭਰਾ ਨੇ, ਐਸੀ ਗੱਲ ਵੀ ਨਹੀਂ ਹੈ ਵੀ ਉਹਨਾਂ ਨਾਲ ਕੋਈ ਨਫ਼ਰਤ ਹੈ, ਪਰ ਜੇ ਅਸੀਂ ਮੰਨਦੇ ਹਾਂ ਵੀ ਕੋਈ ਨਰਕ ਸਵਰਗ ਹੁੰਦਾ ਤਾਂ ਫਿਰ ਕਿੱਥੇ ਲੇਖਾ ਦਓਗੇ ਤੁਸੀਂ? ਕਿੱਥੇ ਕਿਹੜੀ ਬੇਅਦਬੀ ਹੋਈ ਕੋਈ ਦੱਸੋ ਤੇ ਸਹੀ। ਅੱਛਾ, ਇਹ ਜਿੰਨੇ ਜਾਣੇ ਸੀ ਨਾ, ਜਿਹੜੀ ਆ ਵੀਡੀਓ ਵੀ ਕਈ ਵਾਰ ਉਹ ਗੱਡੀਆਂ ਦੀ ਵਿਖਾਉਂਦੇ ਨੇ ਨਾ, ਇਹ ਗੁਰਦੁਆਰਾ ਸਾਹਿਬ ਦੀ ਪ੍ਰੋਵਿੰਸ ਦੇ ਵਿੱਚ ਅੱਧਾ ਘੰਟਾ ਪਹਿਲਾਂ ਮੌਜੂਦ ਸਨ ਇੱਥੇ। ਜੇ ਇਹਨਾਂ ਨੂੰ ਲੱਗਦਾ ਸੀ ਵੀ ਕੋਈ ਬੇਅਦਬੀ ਹੋਣ ਲੱਗੀ, ਇਹਨਾਂ ਡੱਕੀ ਕਿਉਂ ਨਾ ਪਹਿਲਾਂ? ਇਹ ਚਾਹੁੰਦੇ ਸਨ ਵੀ ਸਰੂਪ ਰੱਖੇ ਜਾਣ ਅਤੇ ਫਿਰ ਅਸੀਂ ਵੀਡੀਓ ਬਣਾ ਕੇ ਦੁਨੀਆਂ ਦੇ ਸਾਹਮਣੇ ਨਸ਼ਰ ਕਰੀਏ। ਸਾਰੀਆਂ CCTV ਫੁਟੇਜ ਗੁਰਦੁਆਰਾ ਸਾਹਿਬ ਦੇ ਕੋਲ ਨੇ। ਇਸ ਕਰਕੇ ਤੁਸੀਂ ਸੰਗਤ ਬੈਠੀ ਹੋ, ਕਿਉਂਕਿ ਸਾਨੂੰ ਆਮ ਸੰਗਤ ਜਨਰਲ ਕੇ ਨਾਲ ਸਵਾਲ ਕਰਦੀ ਹੈ, ਤੁਸੀਂ ਗ੍ਰੰਥੀ ਹੋ, ਤੁਸੀਂ ਨਹੀਂ ਬੋਲਦੇ ਜੀ? ਸਾਨੂੰ ਸੱਚ ਪਤਾ ਹੈ, ਅਸੀਂ ਇਹ ਨਹੀਂ ਵੀ ਕੋਈ ਗੁਰਦੁਆਰੇ ਦੇ ਗੁਲਾਮ ਹਾਂ, ਨਾ ਸਾਨੂੰ ਪਤਾ ਹੈ। ਉਹ ਤਾਂ ਸਾਡੇ ਬਾਰੇ ਬੋਲੀ ਜਾਂਦੇ ਨੇ ਕਿਉਂਕਿ ਅਸੀਂ ਕਰਮ ਕਾਂਡਾਂ ਅਤੇ ਪਖੰਡਾਂ ਨੂੰ ਮੰਨਦੇ ਨਹੀਂ ਹਾਂ। ਇਹਨਾਂ ਦੀ ਮਰਿਆਦਾ ਦੀ ਕਿਹੜੀ ਗੱਲ ਹੈ? ਇਹ ਤਾਂ ਲੋਕਾਂ ਦੇ ਬਾਥਰੂਮ 'ਚ ਧਰਨਾ ਲਾ ਸਕਦੇ ਮਰਿਆਦਾ ਦੇ ਨਾਂ ਦੇ ਉੱਤੇ, ਬਾਥਰੂਮ 'ਚ ਵੀ ਸਵੇਰੇ ਇਸ਼ਨਾਨ ਕਿਵੇਂ ਕੀਤਾ ਇਹਨਾਂ ਨੇ? ਵੀ ਜਿਹੜਾ ਕਛਹਿਰਾ ਸਾਹਿਬ ਪਾ ਰਿਹਾ ਸੀ ਉਹਨੂੰ ਇੱਕ ਸਾਹਿਬ ਕਹਿੰਦੇ ਨੇ ਨਾ ਕਛਹਿਰੇ ਨੂੰ ਵੀ, ਵੀ ਉਹਦੀ ਇੱਕ ਲੱਤ ਜਿਹੜੀ ਜਦੋਂ ਨਹਾਤੇ ਹੋਣ ਇੱਕ ਲਾ ਕੇ ਫਿਰ ਦੂਜਾ ਪਾਉਣਾ, ਇਹ ਤਾਂ ਉਹ ਤਾਂ ਉੱਥੇ ਧਰਨਾ ਲਾ ਸਕਦੇ, ਇਹਨਾਂ ਦੀ ਕਿਹੜੀ ਗੱਲ ਆ? ਤਾਂ ਇਸ ਕਰਕੇ ਸਾਰੀ ਸਾਧ ਸੰਗਤ ਤੁਹਾਨੂੰ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਦਾ ਹਰ ਸਿੱਖ ਸਤਿਕਾਰ ਕਰਦਾ, ਅਦਬ ਕਰਦਾ। ਤਾਂ ਜਿਹੜਾ ਇਹ ਪ੍ਰੋਪੋਗੰਡਾ ਫੇਕ ਚਲਾਇਆ ਗਿਆ, ਉਹਦੀਆਂ CCTV ਫੋਟੋ ਜਿਹੜੀਆਂ ਨੇ, ਵੀਡੀਓ ਨੇ, ਹੁਣ ਤਾਂ ਸਾਰੀਆਂ ਚੱਲ ਰਹੀਆਂ ਨੇ, ਤੁਸੀਂ ਵੇਖ ਸਕਦੇ ਹੋ। ਤੁਹਾਨੂੰ ਸਾਰਾ ਕੁਝ ਸਪਸ਼ਟ ਹੋ ਵੀ ਕਿੱਦਾਂ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਸੀ, ਕਿੱਦਾਂ ਗੁਰਦੁਆਰਾ ਸਿੰਘ ਸਭਾ ਨੂੰ ਬਦਨਾਮ ਕਰਨ ਲਈ ਇਹ ਸਾਰਾ ਕੁਝ ਰਚਿਆ ਗਿਆ। ਤਾਂ ਗੁਰੂ ਕਿਰਪਾ ਕਰੇ, ਬਾਬਾ ਜੀ ਦਾ ਬਚਨ ਆਪਾਂ ਵਿਚਾਰ ਲਿਆ ਵੀ ਲੋਕ ਧਰਮ ਦੇ ਨਾਂ 'ਤੇ ਕੀ ਕਰਦੇ ਨੇ। ਇੱਥੇ ਤੀਵੀਂ ਤੱਕ ਕਾਮਨੀ, ਕਾਮਨੀ ਦਾ ਮਤਲਬ ਕੀ ਹੁੰਦਾ? ਤੀਵੀਂ ਔਰਤ, ਸੋਨਾ ਦਾਨ ਕਰ ਦਿੱਤਾ, ਕਾਮਨੀ ਦਾ ਮਤਲਬ ਤੀਵੀਂ ਔਰਤ। ਵੀ ਧਰਮ ਦੇ ਨਾਂ 'ਤੇ ਇੰਨਾ ਹੋ ਗਿਆ ਵੀ ਉਹਨੇ ਆਪਣੀ ਕਾਮਨੀ, ਆਪਣੀ औरत भी जिहड़ी है वह मंदिर दे विच दान कर दित्ती। वह भी तो लोग हो गए ना, इन्ना ब्लाइंड फेथ, इन्ना ब्लाइंड फेथ। वो सानू मैनू याद है गल चेते आ गई, साढ़े ना हरीके पत्तन दरिया दे विच एक बाबे दे फुल पौन गए, वो चढ़े सी उहदे विच किश्ती च। हुण जिन्हां ने तुहाडे च हरीके पत्तन वेख्या उहनूं पता होणा वी उत्थे दो दरिया कट्ठे हुंदे, सतलुज ते ब्यास कट्ठे हुंदे, उत्थे पत्तन डूंघा वा। उह ते उह जिहड़े चेले चढ़े सी ना बाबे दे नाल फुल पौन दे लई, उह वी नाल ही रुड़ गए। ਉਹ ਕਿਸੇ ਨੇ ਕਿਹਾ ਵੀ ਇੱਥੇ ਫੁੱਲ ਪਾ ਦਿਓ, ਕਹਿੰਦੇ ਨਹੀਂ ਨਹੀਂ ਗਾਂ ਪਾ ਕੇ ਜਾਂਦੇ, ਗਾਂ ਗਾਂ ਇੱਦਾਂ ਕਰਦੇ, ਸਿਆਣੇ ਹੁੰਦੇ ਨਾ ਕਹੇ ਕਹਿੰਦੇ ਜੀ ਗਾਂ ਪਾ ਕੇ ਗਾਂ ਇੱਦਾਂ ਗਾਂ ਕਰਦੇ ਕਰਦੇ ਉਹ ਗਾਂ ਗਏ ਨਾ ਅੱਗੇ ਗਏ, ਅਤੇ ਦੋ ਚੇਲੇ ਸੀ ਉਹ ਵੀ ਰੁੜ ਗਏ। ਅੱਛਾ ਲੋਕਾਂ ਨੇ ਜਦੋਂ ਕਿਹਾ ਵੀ ਤੁਸੀਂ ਅਕਲ ਨੂੰ ਹੱਥ ਮਾਰਨੀ ਸੀ ਥੋੜ੍ਹੀ ਜੀ, ਪਤਾ ਬੇਸ਼ਰਮ ਕੀ ਕਹਿੰਦੇ ਅੱਗੋਂ, ਕਹਿੰਦੇ ਬਾਬਾ ਜੀ ਨੇ ਦਰਗਾਹ 'ਚ ਕੀਰਤਨ ਕਰਨਾ ਸੀ, ਉਹਨਾਂ ਨੂੰ ਦੋ ਸਾਈਡ ਵਾਲਿਆਂ ਦੀ ਲੋੜ ਸੀ, ਉਹਨਾਂ ਨੂੰ ਨਾਲ ਹੀ ਚਲੇ ਗਿਆ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਇਹ ਤਾਂ ਇਸ ਮਾਨਸਿਕਤਾ ਦੇ ਬੰਦੇ ਨੇ ਜੀ, ਤੁਸੀਂ ਸਿਆਣੇ ਹੋਣਾ ਅਸਦੀ ਸੰਗਤ। ਤੋ ਗੁਰੂ ਕਿਰਪਾ ਕਰੇ ਅਸੀਂ ਕਰਮ ਕਾਂਡ ਪਖੰਡ ਵਾਦ ਤੋਂ ਆਪਣਾ ਖਿਹੜਾ ਛੜਾਈਏ, ਗੁਰੂ ਦੀ ਮੱਤ ਨੂੰ ਜੀਵਨ ਦੇ ਵਿੱਚ ਧਾਰਨ ਕਰੀਏ, ਤਾਂ ਸਾਡਾ ਕਲਿਆਣ ਜਿਹੜਾ ਹੋਣਾ। ਤੋ ਬਾਬਾ ਜੀ ਨੇ ਕਿਹਾ ਕਣਕ ਕਾਮਨੀ ਹੈਵਰ ਗੈਵਰ ਬਹੁਵਿਦ ਦਾਨ ਦਤਾਰਾ, ਕਣਕ ਸੋਨਾ ਕਾਮਨੀ ਔਰਤ ਹੈਵਰ ਘੋੜੇ ਗੈਵਰ ਹਾਥੀ, ਗਜ ਵੀ ਕਹਿੰਦੇ ਨੇ ਹਾਥੀ ਨੂੰ, ਹੈਵਰ ਗੈਵਰ ਬਹੁਵਿਦ ਕਈ ਰੂਪਾਂ ਦੇ ਵਿੱਚ ਦਾਨ ਕੀਤਾ, ਬਹੁਵਿਧ ਦਾਨ ਦਾ ਤਾਰਾ, ਅੰਨ ਬਸਤਰ, ਅੰਨ ਬਸਤਰ ਕੱਪੜੇ, ਭੂਮ ਭੂਮੀ, ਬਹੁ ਅਰਪੈ ਬੜਾ ਕੁਝ ਅਰਪਿਆ, ਨਾ ਮਿਲੀਐ ਹਰ ਦੁਆਰਾ। ਇੱਦਾਂ ਰੱਬ ਦਾ ਦੁਆਰ ਨਹੀਂ ਮਿਲਦਾ, ਰੱਬ ਦਾ ਦੁਆਰ ਕੇਵਲ ਗੁਰੂ ਪਾਸੋਂ ਲਈ ਹੋਈ ਵਿਵੇਕ ਬੁੱਧ ਦੇ ਦੁਆਰਾ ਹੀ ਮਿਲਦਾ ਹੈ। ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਤੋ ਗੁਰੂ ਕਿਰਪਾ ਕਰੇ ਜੀ, ਧੰਨਵਾਦ ਸਾਰਿਆਂ ਦਾ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ।
1: ਨਮਸਕਾਰ ਸਤਸੰਗ ਜੀ, ਬੀਬੀ ਹੌਲੀ ਗੱਲਾਂ ਕਰੋ, ਇੱਥੋਂ ਤੱਕ ਤੁਹਾਡੀਆਂ ਗੱਲਾਂ ਆ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਸ਼ਬਦ ਸੁਣਿਆ, ਉਹਦੀ ਵਿਚਾਰ ਨੂੰ ਸੁਣਿਆ, ਆਪਾਂ ਇਹਨੂੰ ਆਪਣੇ ਮਨ ਦੀ ਕਸਬਟੀ 'ਤੇ ਲਾ ਕੇ ਵੇਖੀਏ ਵੀ ਕਿਤੇ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਤਾਂ ਨਹੀਂ ਜੁੜੇ। ਅਤੇ ਜੇ ਆਪਾਂ ਇਹਨਾਂ ਚੀਜ਼ਾਂ ਨਾਲ ਜੁੜੇ ਹਾਂ ਤਾਂ ਫਿਰ ਇਹਦਾ ਇਹ ਮਤਲਬ ਵੀ ਸਾਡਾ ਗੁਰੂ ਦੀ ਸੰਗਤ ਕਰਨ ਨਾਲ ਸਾਨੂੰ ਕੋਈ ਬਹੁਤਾ ਲਾਭ ਨਹੀਂ ਹੋ ਰਿਹਾ। ਕਥਾ ਸੁਣਨ ਦਾ ਮਤਲਬ ਇੱਕੋ ਹੀ ਆ ਕਿ ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿ ਰਿਹਾ ਉਹਨੂੰ ਭਲਾ ਕਰਕੇ ਜਾਣੀਏ, ਅਤੇ ਜੇ ਪਨਾਲਾ ਉੱਥੇ ਦਾ ਹੀ ਉੱਥੇ ਆ ਤਾਂ ਫਿਰ ਗੱਲ ਨਹੀਂ ਬਣਨੀ, ਕਿਉਂਕਿ ਬਾਣੀ ਨਾ ਕਿਸੇ ਨੇ ਪੜ੍ਹਨ ਤੋਂ ਰੋਕਿਆ, ਅਤੇ ਬਾਬੇ ਨੇ ਇਹ ਵੀ ਕਿਹਾ ਵੀ ਬਾਣੀ ਨਾ ਤਾਂ ਪੜ੍ਹਨ ਨਾਲ ਗੱਲ ਬਣਨੀ ਅਤੇ ਨਾ ਪੜ੍ਹਿਆ ਗੱਲ ਨਹੀਂ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਕਿਉਂਕਿ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ, ਬਾਣੀ ਵਿਚਾਰਨ ਵਾਸਤੇ ਦਿੱਤੀ ਆ। ਇਹ ਪੜ ਪੜ ਗੱਡੀ ਲੱਦੀ ਹੈ, ਜੇ ਹੁਣ ਇਹ ਗੱਲ ਹੋਵੇ ਤਾਂ ਫਿਰ ਬਾਬਾ ਦਾ ਨਾ ਕਹਿੰਦਾ ਆਸਾ ਦੀ ਵਾਰ ਦੇ ਕੀਰਤਨ 'ਚ। ਆਪਾਂ ਥੋੜ੍ਹੀ ਜਿਹੀ ਇਹਨਾਂ ਨੂੰ ਪੰਕਤੀਆਂ ਨੂੰ ਸੁਣੀਏ ਨਾਲ ਜੋੜੀਏ, ਵੀ ਉਹ ਤਾਂ ਰੋਜ਼ ਸਾਨੂੰ ਸੁਣਦਾ ਪੜ ਪੜ ਗੱਡੀ ਲੱਦੀਏ, ਪੜ ਪੜ ਪੜੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਦ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਸਾ ਮਾਸ, ਬੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਪਰ ਨਾਨਕ ਲੇਖੇ ਇੱਕ ਗੱਲ ਰੋਮੇ ਚਖਣਾ। ਵੈਸੇ ਕਈ ਵਾਰ ਮੇਰੀ ਗੱਲ ਨੂੰ ਠੀਕ ਵੀ ਨਹੀਂ ਸਮਝਦੇ, ਆਪਣੇ ਵੀ ਨਹੀਂ ਸਮਝਦੇ, ਇਹ ਵੀ ਮੈਂ ਤੁਹਾਨੂੰ ਇੱਕ ਦੱਸ ਕਹਿੰਦੇ ਨੈਗੇਟਿਵ ਸੋਚਿਆ ਨਹੀਂ, ਨੈਗੇਟਿਵ ਸੋਚ ਨਹੀਂ ਗੀ, ਕਿਉਂਕਿ ਨੈਗੇਟਿਵਿਟੀ ਨੇ ਸਾਨੂੰ ਇੱਥੋਂ ਤੱਕ ਲਿਆ ਕੇ ਅੱਜ 50 ਵਜੇ ਅਖੰਡ ਪਾਠ ਹੋ ਰਿਹਾ, ਇਸੇ ਸੋਚ ਨੇ ਲਿਆਂਦਾ ਨਾ ਵੀ ਨਹੀਂ ਆਪਾਂ ਵੀ ਸਾਡਾ ਵੀ ਰੱਖ ਦਿਓ, ਸਾਡਾ ਪਾਠ ਵੀ ਕਰ ਦਿਓ, ਸਾਡਾ ਵੀ ਕਰ ਦਿਓ। ਇਹ ਕਰਾਉਣ ਵਾਲਾ ਨਹੀਂ ਆ, ਇਹ ਕੰਮ ਕਰਨ ਵਾਲਾ ਹੁੰਦਾ। ਇੱਕੋ ਚੀਜ਼ ਆ ਜਿਹੜੀ ਬੰਦੇ ਨੇ ਆਪ ਕਰਨੀ ਆ, ਉਹ ਆਪੇ ਬੀਜ ਆਪੇ ਹੀ, ਆਪ ਕਰਨਾ ਸਾਰਾ ਕੁਛ। ਸੋ ਜਿੱਥੇ ਆਪਾਂ ਇਹ ਰੋਜ਼ ਬੇਨਤੀ ਕਰਦੇ ਹਾਂ, ਖਾਸ ਤੌਰ 'ਤੇ ਮੇਰੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਹੈ ਕਿ ਤੁਸੀਂ ਬਹੁਤ ਐਡਵਾਂਸ ਜੇ, ਬਹੁਤ ਤੁਸੀਂ ਪੜ੍ਹੇ ਲਿਖੇ ਜੇ, ਤੁਹਾਡੇ 'ਤੇ ਸਾਨੂੰ ਮਾਣ ਬਹੁਤ ਹੈ, ਪਰ ਧਾਰਮਿਕ ਤੌਰ 'ਤੇ ਅਧਿਆਤਮਿਕ ਜੀਵਨ ਵੱਲੋਂ ਅਸੀਂ ਪਿੱਛੇ। ਜਿੱਥੇ ਤੁਸੀਂ ਇੰਨਾ ਕੁਛ ਪੜ੍ਹਦੇ ਜੇ, ਇੰਨੀ ਸਟੱਡੀ ਕਰਦੇ ਜੇ, ਉੱਥੇ ਕਿਤੇ ਇੱਕ ਪੋਥੀ ਘਰ ਵਿੱਚ ਰੱਖ ਕੇ ਨਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਵੀ ਸਟੱਡੀ ਕਰਨੀ ਸ਼ੁਰੂ ਕਰੋ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸ਼ੁਰੂ ਕਰੋ। ਗੁਰੂ ਗ੍ਰੰਥ ਸਾਹਿਬ ਦੇ ਇਹ ਨਹੀਂ ਵੀ ਆ ਵੀ ਹੁਣ ਮਕਸਦ ਤਾਂ ਇਹੋ ਵੀ ਪਾਠ ਕਰਾ ਲਿਆ, ਭਾਈ ਪਾਠ ਕਰਾਇਆ ਹੀ ਆ ਨਾ, ਕਰਾਉਣ ਨਾਲ ਥੋੜ੍ਹਾ ਗੱਲ ਬਣਨੀ। ਸੋ ਗੱਲਾਂ ਤਾਂ ਬਹੁਤ ਨੇ ਪਰ ਸਮਾਂ ਨਹੀਂ, ਗੁਰੂ ਕਿਰਪਾ ਕਰੇ, ਮਹਾਰਾਜ ਚੜ੍ਹਦੀ ਕਲਾ ਬਖਸ਼ੇ। ਸੋ ਕਿਉਂਕਿ ਦਾਸ ਤਕਰੀਬਨ ਤੁਹਾਡੇ ਨਾਲ ਉਹ ਗੱਲ ਸਾਂਝੀ ਕਰਨਾ ਚਾਹੁੰਦਾ ਵੀ ਜਿਹੜੀ ਸਾਨੂੰ ਗੁਰੂ ਨੇ ਕਹੀ ਆ, ਕਿਉਂਕਿ ਸਾਨੂੰ ਪਾ ਛੱਡਿਆ ਉਲਝਣਾਂ ਦੇ ਵਿੱਚ, ਸਾਨੂੰ ਪਾ ਛੱਡਿਆ ਕਰਮ ਕਾਂਡ 'ਚ, ਸਾਨੂੰ ਪਾ ਛੱਡਿਆ ਸਾਡੇ ਕੋਲੋਂ ਕਰਮ ਕਾਂਡ ਕਰਾਉਣ 'ਚ ਵੀ ਆਹ ਕਰੀ ਜਾ ਅਤੇ ਤੇਰਾ ਆਹ ਹੋ ਜਾਊਗਾ, ਜੇ ਤੂੰ ਆਹ ਕਰੇਗਾ ਤਾਂ ਤੇਰਾ ਆਹ ਹੋ ਜਾਊਗਾ, ਇਹ ਨਹੀਂ ਹੋਣਾ। ਇਸੇ ਕਰਕੇ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਾਬੇ ਕਾ, ਬਸ ਆਹ ਗੱਲ ਬਣਨੀ ਜੇ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਬਿਲਡਿੰਗ ਵਾਸਤੇ ਜ਼ਰੂਰ ਸਹਿਯੋਗ ਬਖਸ਼ਿਓ, ਆਪ ਸਭ ਨੂੰ ਬੇਨਤੀ ਹੈ, ਔਰ ਸੰਗਤਾਂ ਕਰ ਵੀ ਰਹੀਆਂ ਨੇ ਕਿਉਂਕਿ ਬੜਾ ਵੱਡਾ ਕਾਰਜ ਹੈ, ਛੋਟਾ ਨਹੀਂ ਹੈ, ਟਾਈਮ ਵੀ ਲੱਗਣਾ। ਸੋ ਸਭ ਨੂੰ ਬੇਨਤੀ ਆਪਣਾ ਕੁਝ ਨਾ ਕੁਝ ਅਸੀਂ ਛੱਡ ਕੇ ਜਾਈਏ, ਚਲੇ ਤਾਂ ਜਾਣਾ ਹੀ ਆ, ਆਖੋ ਸਤਨਾਮ, ਚਲੇ ਤਾਂ ਜਾਣਾ, ਕੁਝ ਨਾ ਕੁਝ ਛੱਡ ਜਾਈਏ, ਸਾਨੂੰ ਚੇਤੇ ਰੱਖਣਗੇ। ਆਓ ਸਰਵਣ ਕਰੀਏ ਕੀਰਤਨ, ਕੱਲ੍ਹ ਨੂੰ ਦੋ ਖੰਡ ਪਾਠ, ਤਿੰਨ ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ। ਸਰਵਣ ਕਰੀਏ ਭਾਈ ਕਰਮਜੀਤ ਸਿੰਘ ਜੀ ਉੱਥੇ ਉਹਨਾਂ ਦੇ ਜੱਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਸਤਿ ਸੰਗਤ ਜੀ ਇਹ ਸਨ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਪਰਮਿੰਦਰ ਸਿੰਘ ਜੀ ਕੁਛ ਸਮੇਂ ਲਈ ਦੋ ਤਿੰਨ ਦਿਨ ਲਈ ਐਡਮਿੰਟਨ ਗਏ ਨੇ ਸੋ ਉਹਨਾਂ ਦੀ ਥਾਂ 'ਤੇ ਸੇਵਾ ਕਰ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਨਾਮ ਚੜ੍ਹਦੀਆਂ ਗੱਲਾਂ ਬਖਸ਼ਣ ਆਪ ਜੀ ਨੇ ਇਹਨਾਂ ਪਾਸੋਂ ਬੜੇ ਪਿਆਰ ਨਾਲ ਕਰ ਕੀਰਤਨ ਸਰਵਣ ਕੀਤਾ ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਅਤੇ ਕੱਲ੍ਹ ਤੋਂ ਤਿੰਨ ਅਖੰਡਪੁਰ ਸਾਹਿਬ ਰਾਮਪੁਰ ਨੇ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਨੂੰ ਭੋਗ ਪੈਣਗੇ ਪਰਿਵਾਰਾਂ ਵੱਲੋਂ ਸਭ ਨੂੰ ਬੇਨਤੀ ਹੈ ਤਿੰਨੇ ਦੇ ਦਰਸ਼ਨ ਦੇਣੇ ਹਾਸੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਸਰਵਣ ਕਰੀਏ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ना तुम डोलो ना हम गिरते।

ਆਸਾ ਮਹਿਲਾ ਪਹਿਲਾ।

जुगो जुगा टल चवर शतर तख्त दे मालक हाजरा हजूर जारा जहूर शब्द गुरु बाणी के बोहिथ अमृत के दाते दसा पातशाहियां दी जोत साहिब सच्चे पातशाह शब्द गुरु गुरु ग्रंथ साहिब महाराज तिन्हां दी पावन पवित्र ते मुकद्दस हजूरी विच सज्जे दीवाना विच हाजरियां भर के जिंदगी दीआं इन्हां घड़ियां श्वासां नूं सफलियां करन दा उद्यम कर रहे सतसंगी जनों रब्बी बाणी दे कीर्तन मेरे तों पहलां गुरु करके रागी जथे पासों आप जी सरवण कर रहे सी। तो आओ साध संगत समा है अमृतमई बाणी दी विचार दा। विचारां नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो फतेह प्रवान करनी जी। वाहिगुरु जी का खालसा वाहिगुरु जी की फतेह। आसा राग विच पहले पातशाह गुरु नानक साहब जी का ये बचन है जो कि गुरु ग्रंथ साहब जी दे अंक 352 दे उत्ते शुभायमान है। गुरुदेव ने पावन शब्द की रहाओ वाली पंक्ति विच विचार अंकित किए ने है हजूर हाजिर अरदास। आख्या वो वाहिगुरु सदा हजूर है। हजूर का अर्थ हुंदा है अंग संग जिन्हों आपां कहिंदे जिमें शब्द वरत्या जाता है। मैं क्या आप गुरु की हजूरी विच बैठे हो जाने कि शब्द गुरु की संगत के अंग संग बैठे हो। इदा ही गल विच पाया ये कपड़ा इनू भी हजूरी आ कहा जाता है जिहड़ा अंग संग है। तो महाराज कहिंदे ने वो अकाल पुरख वाहिगुरु जिहड़ा है वो बंदे दे अंग संग ही है हजूर ही है नेड़े ही है। तो महाराज बाणी विच जदों इस पंक्ति का होर व्याख्यान करते ने तो उन्होंने जिन्हां ने रब नूं दूर समझ के पत्थरां नूं खोजण दा टटोलण दा यतन किया। बाबा जी ने कहा बाहर देव पखालिए जे मन धोवै कोई झूठ लहै जियो मांझिए तां मोख पियाणा होए। पशु मिणै चंगियाईआं खड़ खावै अमृत दे नाम विहूणे आदमी त्रिग जीवन कर्म करे। अगला वचन है नेड़ा है दूर ना जाण्यो। आख्या वाहिगुरु तुहाडे नेड़े है तुहाडे अंग संग है उहनूं दूर ना जाण्या करो किते वी उह तुहाडे अंदर है। नेड़ा है दूर ना जाण्यो नित सारे संभाले। वो नित ही साडी संभाल करदा है नित ही साडी सार करदा है। तो बाबा जी ने इत्थे भी कहा भी वो वाहिगुरु हजूर है हजूर हजूर ही है। एक बचन होर भी सतगुरु दा बाणी विच दर्ज है वो आरंभ इत्थों हुंदा है भी सो मुल्ला जो मन स्यों लड़ै। मुल्ला उहनूं कहिंदे ने जिहड़ा अपने मन दे नाल लड़दा क्योंकि मन ही है जिहड़ा सानू दूर लै के जा रहा गुरु दी विचार तों। मन ही है जिहड़ा सानू ये इलम नहीं होण दिंदा भी रब परमेशर साडे अंदर है। तो बाबा जी ने कहा मुल्ला वो नहीं हुंदा जिहड़ा कोई नमाज दिंदा है जिन्हें कोई विशेष लिबास पा लिया धार्मिक स्थान दे उत्ते। मुल्ला वो है हर बंदा ही मुल्ला है जिहड़ा अपने मन दे नाल लड़दा। सो मुल्ला जो मन स्यों लड़ै गुर उपदेश काल स्यों जुड़ै काल पुरख का मरदै मान तिस मुल्ला को सदा सलाम। हुण अगली पंक्ति है हजूर
ਆਖਿਆ ਅਕਾਲ ਪੁਰਖ ਵਾਹਿਗੁਰੂ ਹਜ਼ੂਰ ਹੈ, ਨੇੜੇ ਹੈ, ਅੰਗ ਸੰਗ ਹੈ, ਹੈ ਹਜ਼ੂਰ ਕੱਤ ਦੂਰ ਬਤਾਵੋ। ਆਖਿਆ ਦੱਸਿਆ ਕਿੱਥੇ ਜਾਂਦਾ ਹੈ ਵੀ ਉਹ ਦੂਰ ਹੈ। ਮੁੱਲਾਂ ਵੀ ਕਹਿੰਦਾ ਹੈ ਰੱਬ ਦੂਰ ਹੈ, ਸੱਤਵੇਂ ਅਸਮਾਨ ਤੇ ਹੈ ਜਾਂ ਫਿਰ ਮੱਕੇ ਵਿੱਚ ਹੈ। ਤੋ ਮਹਾਰਾਜ ਨੇ ਆਖਿਆ ਹੈਗਾ ਹਜ਼ੂਰ ਹੈ, ਪਰ ਤੁਸੀਂ ਦੱਸਦੇ ਦੂਰ ਕਿਉਂ ਹੋ? ਕਿਉਂਕਿ ਦੂਰ ਵਾਲੇ ਨੂੰ ਲੱਭਣਾ ਪੈਂਦਾ ਹੈ, ਦੂਰ ਵਾਲੇ ਲਈ 100 ਪ੍ਰਬੰਧ ਕਰਨਾ ਪੈਂਦਾ ਹੈ, ਜਿਹੜਾ ਨੇੜੇ ਹੁੰਦਾ ਹੈ ਉਹਦੇ ਲਈ ਕਿਸੇ ਪ੍ਰਬੰਧ ਦੀ ਲੋੜ ਨਹੀਂ ਹੁੰਦੀ। ਸਾਡਾ ਰਿਸ਼ਤੇਦਾਰ, ਭੈਣ ਭਰਾ ਤੁਹਾਡੇ ਘਰ ਤੋਂ 100 ਕਿਲੋਮੀਟਰ ਦੂਰ ਰਹਿੰਦਾ ਹੋਵੇ, ਉਹਦੇ ਲਈ ਗੱਡੀ ਦਾ ਪ੍ਰਬੰਧ ਕਰੋਗੇ, ਕੋਈ ਲੀੜਾ ਲੱਤਾ ਸਵਾਓਗੇ, ਹੋਰ ਕਿੰਨੀ ਉਸ ਯਾਤਰਾ ਦੇ ਖਰਚੇ ਦਾ ਪ੍ਰਬੰਧ ਕਰੋਗੇ, ਉੱਥੇ ਜਾ ਕੇ ਰਹਿਣ ਸਹਿਣ ਦਾ ਪ੍ਰਬੰਧ ਕਰੋਗੇ, ਵਾਪਸੀ ਦਾ ਪ੍ਰਬੰਧ ਕਰੋਗੇ, ਪੂਰੀ ਪ੍ਰਿਪਰੇਸ਼ਨ ਕਰੋਗੇ, ਤਿਆਰੀ ਕਰੋਗੇ, ਤੇ ਫੇਰ ਹੀ ਉੱਥੇ ਪਹੁੰਚੋਗੇ ਨਾ। ਕਿੰਨਾ ਕੁਝ ਅਡੰਬਰ ਬੰਦੇ ਨੂੰ ਬਾਹਰ ਦਾ ਕਰਨਾ ਪੈਂਦਾ, ਜੇ ਬੱਚਿਆਂ ਨੇ ਨਾਲ ਜਾਣਾ ਹੈ ਤੇ ਤਾਂ ਵੀ ਬਹੁਤ ਕੁਝ ਨਾਲ ਚੁੱਕਣਾ ਪਵੇਗਾ। ਪਰ ਜੇ ਉਹ ਰਿਸ਼ਤੇਦਾਰ, ਸਾਖ ਸੰਬੰਧੀ ਤੁਹਾਡੇ ਗੁਆਂਢ ਦੇ ਵਿੱਚ ਰਹਿ ਰਿਹਾ ਜਾਂ ਤੁਹਾਡੇ ਘਰ ਦੀ ਬੇਸਮੈਂਟ ਦੇ ਵਿੱਚ ਰਹਿ ਰਿਹਾ, ਫਿਰ ਕੋਈ ਇੰਨਾ ਪ੍ਰਬੰਧ ਕਰਨ ਦੀ ਲੋੜ ਨਹੀਂ ਪੈਂਦੀ। ਬੜੀ ਸਿੰਪਲ ਜੀ ਇਹ ਗੱਲ ਹੈ। ਤੋ ਜਿਨ੍ਹਾਂ ਨੇ ਵੀ ਇਹ ਕਿਹਾ ਵੀ ਰੱਬ ਦੂਰ ਹੈ, ਉਹਨਾਂ ਨੇ ਫਿਰ ਕਈ ਤਰ੍ਹਾਂ ਦੇ ਪ੍ਰਬੰਧ ਵੀ ਦੱਸੇ ਨਾ ਵੀ ਉਹਨੂੰ ਪਾਉਣ ਲਈ ਆਹ ਕੁਝ ਕਰਨਾ ਪੈਣਾ। ਜਿਵੇਂ ਬੰਦਾ ਪਲੈਨਿੰਗ ਨਹੀਂ ਕਰਦਾ ਛੁੱਟੀਆਂ 'ਤੇ ਜਾਣ ਲੱਗਿਆਂ ਵੀਕਐਂਡ ਦੇ ਉੱਤੇ, ਵੀ ਇੰਨਾ ਆਪਾਂ ਨਾਲ ਸਮੱਗਰੀ ਚੁੱਕ ਲਈਏ, ਕੋਈ ਰਾਸ਼ਨ ਪਾਣੀ ਚੁੱਕ ਲਈਏ, ਕੋਈ ਇੰਨਾ ਜਿਹੜਾ ਹੈ ਰੋਟੀ ਪਾਣੀ ਇੱਕ ਗੱਡੀ ਦੇ ਵਿੱਚ ਰੱਖ ਲਈਏ, ਕੋਈ ਦੁੱਧ ਦੇ ਕੈਨ ਰੱਖ ਲਈਏ, ਕਿਉਂਕਿ ਆਪਾਂ ਦੂਰ ਜਾਣਾ ਹੈ। ਤੋ ਸਾਰਾ ਪ੍ਰਬੰਧ ਬੰਦਾ ਕਰਦਾ ਹੈ, ਗੱਡੀ ਵਿੱਚ ਫਿਊਲ ਭਰਵਾ ਲਈਏ, ਦੂਰ ਜਾਣਾ ਹੈ, ਰਸਤੇ ਵਿੱਚ ਗੱਡੀ ਖਰਾਬ ਨਾ ਹੋਵੇ, ਜੇ ਆਪਣੀ ਚੰਗੀ ਨਹੀਂ ਤੇ ਰੈਂਟ ਤੇ ਕਰ ਲਈਏ। ਕਿੰਨਾ ਕੁਝ ਮੇਰੇ ਕਹਿਣ ਦਾ ਭਾਵ ਹੈ ਵੀ ਜਦੋਂ ਤੁਸੀਂ ਦੂਰ ਜਾਣਾ ਹੋਵੇ ਤੇ ਉਦੋਂ ਤੁਹਾਨੂੰ ਕੈਰੀ ਕਰਨਾ ਪੈਂਦਾ, ਨਾਲ ਖੜਨਾ ਪੈਂਦਾ, ਪੂਰਾ ਪ੍ਰਬੰਧ ਕਰਨਾ ਪੈਂਦਾ। ਦਵਾਈਆਂ ਦਾ ਪ੍ਰਬੰਧ ਵੀ ਬੰਦਾ ਕਈ ਵਾਰ ਕਰ ਲੈਂਦਾ, ਜੇ ਰਸਤੇ ਵਿੱਚ ਕੋਈ ਵਾਧ ਘਾਟ ਹੋ ਜਾਵੇ, ਰਸਤੇ ਦਾ ਸਫ਼ਰ ਕਿਸੇ ਨੂੰ ਸਿਖਾਵੇ ਨਾ, ਤੇ ਫਿਰ ਵੀ ਉਹ ਸਾਰਾ ਕੁਝ ਪੋਸੀਬਲ ਤਾਂ ਹੈ ਜੇ ਦੂਰ ਹੈ ਤੇ। ਪਰ ਜੇ ਤੁਹਾਡੇ ਗੁਆਂਢ ਵਿੱਚ ਹੈ ਉਹ ਰਿਸ਼ਤੇਦਾਰ, ਉਹ ਭੈਣ ਭਰਾ, ਜਾਂ ਤੁਹਾਡੇ ਘਰ ਦੀ ਬੇਸਮੈਂਟ ਵਿੱਚ ਰਹਿ ਰਿਹਾ, ਜਾਂ ਤੁਹਾਡੇ ਸਾਹਮਣੇ ਕਮਰੇ ਵਿੱਚ ਹੈ, ਜਾਂ ਤੁਹਾਡੇ ਹੀ ਕਮਰੇ ਵਿੱਚ ਰਹਿ ਰਿਹਾ, ਤੇ ਫਿਰ ਤੁਹਾਨੂੰ ਇਹ ਪ੍ਰਬੰਧ ਕਰਨ ਦੀ ਲੋੜ ਨਹੀਂ ਪੈਂਦੀ। ਤੋ ਸਤਸੰਗਤ, ਪੁਜਾਰੀ ਨੇ ਆਖਿਆ ਵੀ ਰੱਬ ਦੂਰ ਹੈ। ਜਦੋਂ ਰੱਬ ਦੂਰ ਕਿਹਾ ਗਿਆ ਤੇ ਉਦੋਂ ਫਿਰ ਪ੍ਰਬੰਧ ਵੀ ਉਸ ਤਰੀਕੇ ਨਾਲ ਕੀਤੇ ਗਏ। ਜਿੰਨਾ ਅਡੰਬਰ ਰਚਿਆ ਗਿਆ ਉਹ ਇਸੇ ਕਰਕੇ ਰਚਿਆ ਗਿਆ, ਜਿਹਨੂੰ ਇਸ ਗੱਲ ਦਾ ਇਲਮ ਹੋ ਗਿਆ ਵੀ ਰੱਬ ਮੇਰੇ ਅੰਦਰ ਹੈ, ਉਹਨੂੰ ਕਿਹੜੇ ਪ੍ਰਬੰਧ ਦੀ ਲੋੜ ਹੈ ਦੱਸੋ ਜੀ, ਉਹਨੂੰ ਕਿਸੇ ਪੂਜਾ ਸਮੱਗਰੀ ਦੀ ਲੋੜ ਨਹੀਂ, ਕਿਸੇ ਪ੍ਰਬੰਧ ਦੀ ਲੋੜ ਨਹੀਂ। ਤੋ ਬਾਬਾ ਜੀ ਨੇ ਮੁੱਲਾਂ ਨੂੰ ਇਹ ਗੱਲ ਆਖੀ ਵੀ ਭਾਈ ਤੂੰ ਕਹਿੰਦਾ ਰੱਬ ਦੂਰ ਹੈ, ਪਰ ਉਹ ਤੇ ਨੇੜੇ ਹੀ ਹੈ, ਉਹ ਤੇ ਅੰਦਰ ਹੈ ਮੇਰੇ, ਹੈ ਹਜ਼ੂਰ, ਹੈਗਾ ਹਜ਼ੂਰੀ ਵਿੱਚ ਹੀ, ਅੰਗ ਸੰਗ ਹੀ ਹੈ ਮੇਰੇ, ਗੁਰ ਮੇਰੇ ਸੰਗ ਸਦਾ ਹੈ, ਨਾਲੇ ਸਦਾ ਨਾਲ ਹੀ ਹੈ ਮੇਰੇ। ਪਰ ਤੂੰ ਦੱਸ ਵੀ ਤੇਰੀ ਮਨਸ਼ਾ ਕੀ ਹੈ ਮੈਨੂੰ ਦੂਰ ਦੱਸਣ ਦੀ? ਉਹ ਜਿਵੇਂ ਨਾ ਕੋਈ ਅਣਜਾਣ ਬੰਦਾ ਸ਼ਹਿਰ ਦੇ ਵਿੱਚ ਆ ਜਾਵੇ ਨਾ, ਪਹਿਲਾਂ ਦਿੱਲੀ ਵਰਗੇ ਵੱਡੇ ਜਿਹੜੇ ਮੈਟਰੋ ਸਿਟੀ ਨੇ, ਜਿਵੇਂ ਵੈਨਕੂਵਰ ਵਰਗੇ ਸ਼ਹਿਰ ਨੇ, ਤੋ ਕਈ ਸ਼ਰਾਰਤੀ ਬੰਦੇ ਐਸੇ ਵੀ ਹੁੰਦੇ ਨੇ, ਜੇ ਲਾਗੇ ਵੀ ਜਾਣਾ ਹੈ ਤਾਂ ਉਹਨਾਂ ਗੱਡੀ ਪੂਰੀ ਘੁਮਾ ਕੇ ਖੜਨੀ ਹੈ ਵੀ ਮੀਟਰ ਇੰਨਾ ਚੱਲੇ ਆਪਣਾ। ਉਹ ਪਹਿਲਾਂ ਹੁੰਦਾ ਸੀ ਜਿਵੇਂ ਬੰਬੇ ਜਾਂ ਜਿਹੜੀਆਂ ਇਹ ਮੈਟਰੋ ਸਿਟੀ ਦੇ ਵਿੱਚ, ਜਦੋਂ ਅਣਜਾਣ ਬੰਦੇ ਕੋਈ ਚਲੇ ਜਾਂਦੇ ਨੇ, ਹੁਣ ਮੰਨ ਲਓ ਵੈਨਕੂਵਰ ਏਅਰਪੋਰਟ ਦੇ ਉੱਤੇ ਕੋਈ ਨਵਾਂ ਬੰਦਾ ਉਤਰਿਆ ਆਣ ਕੇ, ਚਲੋ ਹੁਣ ਤੇ ਉਬਰ ਵਰਗੀਆਂ ਐਪਾਂ ਨੇ, ਇਹ ਨਹੀਂ ਵੀ ਸਾਰਿਆਂ ਦੀ ਗੱਲ ਨਹੀਂ, ਪਰ ਹੋ ਸਕਦਾ ਹੈ ਵੀ ਕੋਈ ਇੱਕ ਅੱਧਾ ਪਰਸਨ ਇੱਦਾਂ ਦਾ ਹੋਵੇ ਜਿਹੜਾ ਵੇਖੇ ਵੀ ਇਹ ਨਵਾਂ ਆਇਆ, ਉਹਨੇ ਪੁੱਛਿਆ ਜੀ ਸਰੀ ਜਾਣਾ ਕਿੰਨੇ ਪੈਸੇ ਲਓਗੇ? ਕਹਿੰਦਾ ਜੀ $2000 ਲੱਗੂਗਾ ਉੱਥੇ ਤੱਕ ਜਾਣ ਦਾ। ਅੱਛਾ, ਦੂਜਾ ਇਮਾਨਦਾਰ ਸੀ, ਉਹਨੂੰ ਪੁੱਛਿਆ, ਉਹ ਕਹਿੰਦਾ ਭਰਾਵਾ $50-100 ਲੱਗ ਜਾਵੇਗਾ, ਹੋਰ ਕਿਤੇ ਕਿੰਨਾ ਕੁ ਲੱਗਣਾ, ਤੈਨੂੰ ਲਾਹ ਆਵਾਂਗੇ ਜਿੱਥੇ ਕਹੇਗਾ ਸਰੀ ਦੇ ਵਿੱਚ। ਇੱਕ ਬੇਈਮਾਨ ਸੀ, ਉਹਨੂੰ ਪੁੱਛਿਆ, ਉਹ ਕਹਿੰਦਾ $2000 ਲੱਗੇਗਾ। ਤੇ ਜਦੋਂ ਬੇਈਮਾਨਾਂ ਦੇ ਨਾਲ ਵਾਹ ਪੈ ਗਿਆ ਤੇ ਫਿਰ ਤੇ $2000 ਹੀ ਭਰੇਗਾ ਨਾ ਉਹ ਮੰਜ਼ਿਲ ਤੇ, ਫਿਰ ਵੀ ਪਤਾ ਨਹੀਂ ਲਾਵੇ ਕਿ ਨਾ ਲਾਵੇ। ਇੱਦਾਂ ਸਰਕਲ ਘੁਮਾਉਂਦਾ ਘੁਮਾਉਂਦਾ ਘੁਮਾਉਂਦਾ ਘੁਮਾਉਂਦਾ ਘੁਮਾਉਂਦਾ ਘੁਮਾਉਂਦਾ, ਤੇ ਬਾਅਦ 'ਚ ਪਤਾ ਲੱਗੇ ਜਦੋਂ ਬੰਦਾ ਉਸ ਮੰਜ਼ਿਲ ਤੇ ਉਤਰੇ, ਤੇ ਅੱਜ ਹਾਲਾਂਕਿ ਚਲੋ ਡਰਾਈਵਰ ਤੇ ਫਿਰ ਵੀ $2000 ਲੈ ਕੇ ਮੰਜ਼ਿਲ ਤੇ ਕਮ ਸੇ ਕਮ ਲਾ ਹੀ ਜਾਵੇਗਾ ਨਾ। ਪਰ ਜਿਹੜੇ ਇਹ ਧਾਰਮਿਕ ਡਰਾਈਵਰ ਬਣੇ ਫਿਰਦੇ ਨੇ, ਧਰਮ ਦੇ ਪੁਜਾਰੀ ਬਣੇ ਫਿਰਦੇ ਨੇ, ਇਹਨਾਂ ਨੇ ਤੁਹਾਡੇ ਕੋਲ $2000 ਵੀ ਲੈ ਲੈਣਾ ਤੇ ਮੰਜ਼ਿਲ ਤੱਕ ਵੀ ਨਹੀਂ ਪਹੁੰਚਾਉਣਾ। ਇਹਨਾਂ ਦੀ ਸਮੱਸਿਆ ਹੋਰ ਜ਼ਿਆਦਾ ਹੈ। ਇੱਕ ਤਾਂ ਹੁੰਦਾ ਵੀ ਚਲੋ ਖਰਚਾ ਹੋ ਗਿਆ, ਗੱਲ ਤੇ ਟਿਕਾਣੇ ਲੱਗ ਗਈ ਨਾ।
ਇਹ ਉਹ ਡਾਕਟਰ ਨੇ ਜਿਨ੍ਹਾਂ ਨੇ ਓਪਰੇਟ ਵੀ ਕਰਨਾ ਤੇ ਮਾਰ ਵੀ ਦੇਣਾ, ਜਿਨ੍ਹਾਂ ਨੇ ਇੱਦਾਂ ਕਹਿ ਲਓ ਵੀ ਏਡੇ ਭ੍ਰਿਸ਼ਟ ਲੋਕ ਨੇ, ਇਹਨਾਂ ਨੇ ਵੈਂਟੀਲੇਟਰ ਤੇ ਮੁਰਦਿਆਂ ਨੂੰ ਲਾ ਕੇ ਪੈਸਾ ਬਣਾਉਣਾ, ਮੁਰਦਿਆਂ ਅਗਲੇ ਗੁਰੂ ਨੂੰ ਦਾਅ ਤੇ ਲਾ ਕੇ ਪੈਸਾ ਬਣਾਉਣ ਡਏ ਨੇ, ਗੁਰੂ ਨੂੰ ਦਾਅ ਤੇ ਲਾ ਕੇ ਤੋਂ ਵੈਂਟੀਲੇਟਰ ਉੱਤੇ। ਤੋਂ ਧਰਮ ਜਿਹੜਾ ਹੈ ਉਹਦੇ ਵਿੱਚ ਉਹ ਕਹਿੰਦੇ ਨਾ ਵੀ ਕਿਸੇ ਦਾ ਬੜਾ ਸੋਹਣਾ ਇੱਕ ਅਦੀਬ ਦਾ ਬੋਲ ਹੈ, ਉਹ ਕਹਿੰਦੇ ਹਵਸ ਕੇ ਬੰਦੇ ਇਮਾਂ ਕੋ ਵੇਚ ਦੇਤੇ ਹੈ, ਕਿ ਜਿਹੜਾ ਹਵਸ ਦਾ ਸ਼ਿਕਾਰ ਹੋਇਆ ਬੰਦਾ ਹੁੰਦਾ ਉਹ ਆਪਣੇ ਇਮਾਨ ਨੂੰ ਵੇਚ ਦਿੰਦਾ। ਤੇ ਜੇ ਉਹਨੂੰ ਕੋਈ ਇਹ ਆਖੇ ਨਾ ਤੈਨੂੰ ਰੱਬ ਦੇ ਘਰ ਦਾ ਵਾਸਤਾ, ਇੱਦਾਂ ਨਾ ਕਰ। ਹਵਸ ਕੇ ਬੰਦੇ ਇਮਾਂ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਬਾਤ ਕਰੇ, ਇਹ ਤੋ ਖੁਦਾ ਕੋ ਵੇਚ ਦੇਤੇ ਹੈ। ਤੋ ਜਦੋਂ ਬੰਦਾ ਵੇਚਣ ਤੇ ਆਵੇ ਤੇ ਉਦੋਂ ਖੁਦਾ ਦੀ ਕਿਹੜੀ ਗੱਲ ਹੈ, ਇਹਨਾਂ ਨੇ ਖੁਦਾ ਨੂੰ ਵੇਚ ਦੇਣਾ। ਤੋ ਜਿਹੜਾ ਬੰਦਾ ਹਵਸੀ ਹੋਵੇ, ਜਿਹਦੇ ਅੰਦਰ ਇੱਦਾਂ ਦੇ ਖਿਆਲ ਚੱਲਦੇ ਹੋਣ, ਜਿਹਦੇ ਅੰਦਰ ਬੇਈਮਾਨੀ ਹੋਵੇ, ਉਹਨੇ ਖੁਦਾ ਨੂੰ ਰੱਬ ਨੂੰ ਵੀ ਵੇਚ ਦੇਣਾ, ਉਹਨੇ ਗੁਰੂ ਦੇ ਨਾਂ ਉੱਤੇ ਵੀ ਧੰਦਾ ਕਰ ਲੈਣਾ। ਤੋ ਗੁਰੂ ਦੇ ਨਾਂ ਤੇ ਧੰਦਾ ਕਰਨ ਵਾਲੇ ਬਥੇਰੇ ਆਲੇ ਦੁਆਲੇ ਤੁਰੇ ਫਿਰਦੇ ਨੇ, ਗੁਰੂ ਦੇ ਨਾਂ ਤੇ ਧੰਦਾ ਕਰਕੇ ਮੋਰਚੇ ਲਾਉਣ ਵਾਲੇ ਬਥੇਰੇ ਨੇ, ਤੋ ਸਾਰਾ ਕੁਝ ਹੋ ਜਾਣਾ। ਤੋ ਖੈਰ ਮੈਂ ਬੇਨਤੀ ਕਰਨ ਲੱਗਾ ਸੀ ਵੀ $2000 ਟੈਕਸੀ ਵਾਲੇ ਨੇ ਲੈ ਲਿਆ, ਜਿਹੜਾ ਬੰਦਾ ਅਣਜਾਣ ਸੀ ਉਹਦੇ ਕੋਲੋਂ। ਤੇ ਉਹ ਇੱਦਾਂ ਹੁੰਦਾ ਸੀ ਦਿੱਲੀ ਵਰਗੇ ਸ਼ਹਿਰ ਦਾ ਮੈਂ ਜ਼ਿਕਰ ਕਰਨ ਲੱਗਾ ਸੀ ਵੀ ਕਈ ਵਾਰ ਨਾ ਹੁੰਦਾ ਤੇ ਨੇੜੇ ਸੀ ਵੀ ਸਟੇਸ਼ਨ ਤੋਂ ਬਾਹਰ ਨਿਕਲੇ ਮਾੜਾ ਜਿਹਾ, ਦੋ ਗਲੀਆਂ ਛੱਡ ਕੇ ਉਹਦੀ ਮੰਜ਼ਿਲ ਸੀ। ਪਰ ਜਿਹੜਾ ਉੱਥੋਂ ਆਟੋ ਰਿਕਸ਼ਾ ਚੱਲਿਆ ਉਹਨੇ ਪੂਰੀ ਦਿੱਲੀ ਦਾ ਚੱਕਰ ਲਵਾ ਲਵਾ ਕੇ ਮੀਟਰ ਗੋਲ ਇੱਦਾਂ ਘੁਮਾ ਘੁਮਾ ਕੇ ਲਾਇਆ ਉਹਨੂੰ ਦੋ ਗਲੀਆਂ ਦੂਰ ਹੀ। ਪਰ ਉਹਨੂੰ ਜਚਾਇਆ ਇਹ ਵੀ ਭਾਈ ਤੂੰ ਬਹੁਤ ਦੂਰ ਮੈਂ ਤੈਨੂੰ ਲੈ ਕੇ ਆਇਆ, ਮੁੜ ਕੇ ਇੰਨੇ ਰਿਕਸ਼ੇ ਵਾਲੇ ਹੁੰਦੇ ਨੇ ਕਿਹੜਾ ਕਿਹਨੂੰ ਪੁੱਛਦਾ ਫਿਰ ਵੀ ਕਿਹੜਾ ਸੀ ਉਹ ਨੇੜੇ ਲਾ ਗਿਆ ਤੇ ਰੁਪਈਆ ਉਹਨੇ 500-700 ਯਾਰ ਦੇ ਕੋਲ ਲੈ ਲਿਆ। ਜਦੋਂ ਘਰ ਰਿਸ਼ਤੇਦਾਰਾਂ ਕੋਲ ਗਿਆ ਆਂਦਾ ਜੀ ਬੜਾ ਮਹਿੰਗਾ ਤੁਹਾਡਾ ਕੰਮ, ਇੱਥੇ ਰਿਕਸ਼ੇ ਵਾਲੇ ਨੇ ਰੁਪਈਆ 700 ਲੈ ਲਿਆ। ਉਹ ਕਹਿੰਦਾ ਦੋ ਗਲੀਆਂ ਤੇ ਆਈਆਂ ਸੀ, ਵੱਧ ਤੋਂ ਵੱਧ ਰੁਪਈਏ 50 ਬਣਦੇ ਸੀ, 100 ਬਣਦੇ ਸੀ। ਤਾਂ ਦੋ ਗਲੀਆਂ ਦੂਰ ਛੱਡਣ ਦੇ ਲਈ ਉਹਨੇ ਘੁਮਾ ਦਿੱਤਾ। ਤੋ ਧਰਮ ਦੇ ਅਖੌਤੀ ਲੋਕ ਕਈ ਵਾਰਾਂ ਜਿਹੜੇ ਨੇ ਉਹ ਇੱਦਾਂ ਕਰਦੇ ਨੇ, ਹੈਗਾ ਰੱਬ ਨੇੜੇ ਹੈ, ਹੈਗਾ ਸਾਡੇ ਅੰਦਰ ਹੈ, ਪਰ ਉਹਨਾਂ ਨੇ ਜਚਾਉਣਾ ਇਹ ਹੈ ਵੀ ਬੜਾ ਦੂਰ ਹੈ ਭਾਈ, ਬਹੁਤ ਦੂਰ ਹੈ। ਤੋ ਬਾਬਾ ਜੀ ਨੇ ਇੱਕ ਫਾਰਮੂਲਾ ਦੱਸਿਆ, ਭਗਤ ਕਬੀਰ ਸਾਹਿਬ ਦਾ ਬਚਨ ਹੈ, ਉਹ ਕਹਿੰਦੇ ਹੈ ਹਜ਼ੂਰ, ਹੈਗਾ ਕਿੱਥੇ ਹੈ, ਹਜ਼ੂਰ ਹੈ, ਕੱਤ ਦੂਰ ਬਤਾਵੋ। ਤੁਸੀਂ ਦੱਸ ਕਿਉਂ ਦੂਰ ਰਹੇ ਹੋ ਭਾਈ, ਇਹਦਾ ਤਰੀਕਾ ਹੈ ਵੀ ਦੁੰਦਰ ਬੰਧੋ। ਦੁੰਦਰ ਪਤਾ ਕਿਹਨੂੰ ਕਹਿੰਦੇ ਨੇ, ਦੁੰਦਰ ਕਹਿੰਦੇ ਨੇ ਜਿਹੜੇ ਵਿਸ਼ੇ ਵਿਗਾਰ ਜਿਹੜੇ ਝਗੜਾਲੂ ਨੇ ਉਹਨਾਂ ਨੂੰ ਦੁੰਦਰ ਕਿਹਾ ਜਾਂਦਾ, ਝਗੜਾਲੂ ਬੰਦੇ ਨੂੰ ਦੁੰਦਰ ਕਿਹਾ ਜਾਂਦਾ। ਤੋਂ ਜਿਹੜੇ ਵਿਸ਼ੇ ਵਿਕਾਰ ਝਗੜਾਲੂ ਨੇ, ਜਿਨ੍ਹਾਂ ਦਾ ਝਗੜਾ ਹੈ ਮੇਰੇ ਅੰਦਰ, ਵਿਸ਼ੇ ਵਿਕਾਰਾਂ ਦਾ, ਮੰਦੇ ਪੈਸ਼ਨਸ ਦਾ, ਮੰਦੇ ਖਿਆਲਾਂ ਦਾ ਜਿਹੜਾ ਝਗੜਾ ਮੇਰੇ ਅੰਦਰ ਚੱਲਦਾ ਹੈ, ਆਖਿਰ ਉਹਨਾਂ ਨੂੰ ਕਾਬੂ ਕਰੋ, ਦੁੰਦਰ ਬੰਧੋ। ਜੇ ਤੁਸੀਂ ਉਹਨਾਂ ਨੂੰ ਕਾਬੂ ਕਰ ਲਓ ਨਾ, ਉਹਨਾਂ ਦੁੰਦਰਾਂ ਨੂੰ ਬੰਨ ਲਵੋ ਜੇ ਕਿਤੇ, ਤੇ ਕੀ ਹੋਵੇਗਾ, ਮਹਾਰਾਜ ਕਹਿੰਦੇ ਸੁੰਦਰ ਪਾਵੋ ਤੇ ਤੁਹਾਨੂੰ ਰੱਬ ਨਾਲ ਹੀ ਮਿਲ ਜਾਵੇਗਾ। ਕਯੋਕੀ ਖੇਡ ਥੋੜ੍ਹਾ ਹੈ ਵੀ ਜੇ ਤੁਸੀਂ ਆਪਣੇ ਜਿਹੜੇ ਭੈੜੇ ਵਿਸ਼ੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਦਵੈਸ਼, ਚੁਗਲੀ, ਜਿਹਨਾਂ ਨੇ ਝਗੜਾ ਸਾਡੇ ਅੰਦਰ ਪਾਇਆ ਹੋਇਆ, ਜੇ ਤੁਸੀਂ ਇਹਨਾਂ ਨੂੰ ਕਾਬੂ ਕਰ ਲਵੋ ਨਾ, ਇਹਨਾਂ ਨੂੰ ਬੰਨ ਲਵੋ, ਤੇ ਇਹਨਾਂ ਦਾ ਮੂਲ ਮਨ ਹੈ, ਜੇ ਤੁਸੀਂ ਮਨ ਨੂੰ ਕਾਬੂ ਕਰ ਲਵੋ ਤੇ ਉਹ ਸੁੰਦਰ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਅੰਦਰ ਹੀ ਹੈ, ਉਹ ਤੁਹਾਨੂੰ ਅੰਦਰੋਂ ਹੀ ਲੱਭ ਜਾਣਾ। ਕਿਤੇ ਭੱਜਣ ਦੀ ਲੋੜ ਨਹੀਂ, ਕਿਤੇ ਭੜਕਣ ਦੀ ਲੋੜ ਨਹੀਂ। ਅੱਜ ਦਾ ਤੇ ਹੁਕਮਨਾਮਾ ਸਾਹਿਬ ਵੀ ਆਪਾਂ ਇਹੋ ਪੜ੍ਹਿਆ ਵੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਵਾਧੇ ਪਿਆਰੇ, ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਤੋ ਵਿਵੇਕ ਬੁੱਧੀ ਦੇ ਨਾਲ ਉਸ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ, ਵਿਵੇਕ ਬੁੱਧ ਹੀ ਅਸੀਂ ਗੁਰੂ ਦੇ ਪਾਸੋਂ ਆ ਕੇ ਮੰਗਣੀ ਹੈ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਹਜ਼ੂਰ, ਆਖੇ ਉਹ ਪਰਮਾਤਮਾ ਹਰ ਵੇਲੇ ਸਾਡੇ ਅੰਗ ਸੰਗ ਹੈ। ਹੈ ਹਜ਼ੂਰ ਹਾਜ਼ਰ ਅਰਦਾਸ, ਤੇ ਇੱਕ ਮਨ ਹੋ ਕੇ ਹਾਜ਼ਰ ਹੋ ਕੇ ਉਹਦੇ ਅੱਗੇ ਅਰਦਾਸ ਕਰਿਆ ਕਰ, ਆਪਣੇ ਅੰਦਰ ਹੀ ਜਿਹੜਾ ਤੇਰੇ ਅੰਦਰ ਬੈਠਾ ਨਾ, ਜਿਹੜਾ ਤੇਰੇ ਨਾਲ ਅੰਗ ਸੰਗ ਹੈ, ਉਹਦੇ ਅੱਗੇ ਹੀ ਅਰਦਾਸ ਕਰਿਆ ਕਰ। ਹੈ ਹਜ਼ੂਰ ਹਾਜ਼ਰ ਅਰਦਾਸ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਬਾਬਾ ਜੀ ਕਹਿੰਦੇ ਨੇ ਵੀ ਯਕੀਨ ਜਾਣੋ, ਹਰ ਇੱਕ ਜੀਵ ਦਾ ਦੁੱਖ ਸੁੱਖ ਉਹ ਕਰਤਾਰ ਪ੍ਰਭੂ ਜਾਣਦਾ ਹੈ, ਇਸ ਕਰਕੇ ਉਹਦੇ ਅੱਗੇ ਅਰਦਾਸ ਕਰਿਆ ਕਰ। ਮਨੁੱਖ ਕਿਸੇ ਦੇ ਦੁੱਖ, ਮਨੁੱਖ ਤੇ ਕਈ ਵਾਰ ਕੀ ਹੁੰਦਾ ਵੀ ਕਿਸੇ ਦੇ ਦੁੱਖ ਵੇਲੇ ਖੁਸ਼ ਹੁੰਦੇ ਨੇ। ਕੋਈ ਬੰਦਾ ਫਸਿਆ ਹੋਵੇ ਨਾ ਕਸੂਤਾ, ਕਹਿੰਦੇ ਵਾਹ ਵਾਹ ਚੰਗਾ ਹੋਇਆ ਫਸੇ ਨੇ, ਤੇ ਮਨੁੱਖ ਦੀ ਬਿਰਤੀ ਇਹ ਹੁੰਦੀ ਹੈ।
ਤੂੰ ਜਿਹੜੀ ਅਰਦਾਸ ਕਰਨੀ ਉਹ ਵਾਹਿਗੁਰੂ ਅੱਗੇ ਕਰਨੀ, ਕਿਉਂਕਿ ਦੁੱਖ ਸੁੱਖ ਦਾ ਦਾਤਾ ਉਹ ਹੀ ਹੈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਨੀ ਪਾਈ ਹੈ, ਦਰਸ਼ਨ ਭੇਟਤ ਹੋਤ ਨੰਦਾ, ਦੁੱਖ ਗਿਆ ਹਰ ਗਈ ਹੈ। ਤੇ ਜਿਹੜੀ ਦੁਨੀਆਂ ਦੀ ਗੱਲ ਹੈ, ਬਾਬਾ ਜੀ ਨੇ ਕਿਹਾ ਜਿਸ ਮਾਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੈ ਰਾਧਿਆ ਤਿਨ ਭਉ ਸਾਗਰ ਤਰਿਆ, ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਘਟ ਹੈ। ਆਖਿਆ ਗੁਰੂ ਤੇ ਰੱਬ ਤੋਂ ਬਿਨਾਂ ਕੋਈ ਤੁਹਾਡੇ ਦੁੱਖਾਂ ਨੂੰ ਕੱਟ ਨਹੀਂ ਸਕਦਾ, ਉਹ ਹੈ ਤੁਹਾਡੇ ਅੰਦਰ ਹੀ ਹੈ। ਇਹਦਾ ਅਰਥ ਹੈ, ਮੈਨੂੰ ਇੱਦਾਂ ਵੀ ਲੱਗਦਾ ਵੀ ਬਾਬਾ ਜੀ ਕਹਿੰਦੇ ਸਾਰੀ ਸਮੱਸਿਆ ਤੇਰੇ ਅੰਦਰ ਦੀ ਹੈ ਤੇ ਸੁਲਝਣੀ ਵੀ ਤੇਰੇ ਅੰਦਰੋਂ ਹੀ ਹੈ। ਰੱਬ ਕਿੱਥੇ? ਅੰਦਰ ਹੀ ਹੈ ਨਾ, ਤੋ ਸਮੱਸਿਆ ਵੀ ਕਿੱਥੇ ਹੈ? ਅੰਦਰ ਹੀ ਹੈ। ਤੋ ਗੁਰੂ ਦੀ ਮੱਤ ਲੈ ਕੇ ਉਹ ਜਿਹੜੀ ਸਮੱਸਿਆ ਹੈ ਵੀ ਤੇਰੇ ਅੰਦਰ ਦੀ, ਸੁਲਝਣੀ ਵੀ ਤੇਰੇ ਅੰਦਰੋਂ ਹੀ ਹੈ, ਹੋਰ ਕੋਈ ਸੁਲਝਾ ਨਹੀਂ ਸਕਦਾ। ਜਿਹੜੇ ਕਨਫਲਿਕਟ ਨੇ ਜਿਹੜੇ ਤੇਰੇ ਅੰਦਰ ਚੱਲ ਰਹੇ ਨੇ, ਤੂੰ ਇਹ ਵੇਖ ਵੀ ਉਹਨਾਂ ਦਾ ਮੂਲ ਕੀ ਹੈ, ਉਹਨਾਂ ਦਾ ਬੇਸ ਕੀ ਹੈ। ਸਾਰੀ ਪ੍ਰੋਬਲਮ ਵੀ ਤੇਰੇ ਅੰਦਰ ਦੀ ਹੈ ਤੇ ਸੁਲਝਣੀ ਵੀ ਤੇਰੇ ਅੰਦਰੋਂ ਹੀ ਹੈ। ਐਵੇਂ ਨਾ ਬਾਹਰ ਭੱਜਾ ਫਿਰੀ ਵੀ ਉਹ ਫਲਾਨਾ ਮੇਰੀ ਪ੍ਰੋਬਲਮ ਸੋਲਵ ਕਰ ਦੇਵੇ, ਮੈਂ ਫਲਾਨੇ ਰੱਬ ਕੋਲ ਚਲੇ ਜਾਵਾਂ, ਉਹ ਰੱਬ ਕੋਲ ਚਲੇ ਜਾਵਾਂ। ਇਸ ਕਰਕੇ ਉਸੇ ਅੰਦਰ ਦਾ ਸਹਾਰਾ ਲਈ, ਉਸੇ ਅੰਦਰ ਦਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਿਹਾ ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਇਹ ਯਕੀਨ ਕਰਕੇ ਜਾਣ ਲਓ ਵੀ ਹਰ ਇੱਕ ਜੀਵ ਦਾ ਦੁੱਖ ਸੁੱਖ ਉਹ ਕਰਤਾਰ ਪ੍ਰਭੂ ਜਾਣਦਾ। ਉਹ ਕਰਤਾਰ ਪ੍ਰਭੂ ਹੈ ਕਿੱਥੇ ਆ? ਉਹ ਕਰਤਾਰ ਪ੍ਰਭੂ ਮੇਰੇ ਅੰਦਰ ਹੈ, ਉਹ ਅੰਦਰੋਂ ਹੀ ਜਾਣਦਾ। ਤੇ ਸਮੱਸਿਆ ਦਾ ਸਲਿਊਸ਼ਨ ਵੀ ਕਿੱਥੇ ਪਿਆ? ਅੰਦਰ ਹੀ ਪਿਆ। ਅਸੀਂ ਸਮੱਸਿਆਵਾਂ ਬਾਹਰੋਂ ਹੱਲ ਕਰ ਦਿੰਦੇ ਨੇ। ਤੁਹਾਨੂੰ ਆਪ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਬਾਬਾ ਜੀ ਕਹਿੰਦੇ ਜਿੱਦਣ ਤੂੰ ਆਪਣੇ ਦਿਲ ਨੂੰ ਖੋਜਣਾ ਸ਼ੁਰੂ ਕਰ ਦਿੱਤਾ ਨਾ, ਜਿੱਦਣ ਆਪਣੇ ਆਪ ਨੂੰ ਖੋਜਣਾ ਸ਼ੁਰੂ ਕਰ ਦਿੱਤਾ, ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਮਿਟ ਜਾਣਗੀਆਂ, ਦੂਰ ਹੋ ਜਾਣਗੀਆਂ। ਅਜੇ ਤੂੰ ਆਪਣੇ ਆਪ ਦੀ ਖੋਜ ਨਹੀਂ ਕਰਦਾ, ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁੱਖ ਹੋਏ, ਸ਼ੇਖ ਫਰੀਦ ਸਾਹਿਬ ਦਾ ਬਚਨ ਹੈ। ਕਹਿੰਦੇ ਆਪਣੇ ਆਪੇ ਨੂੰ ਹੀ ਸਵਾਰਨਾ ਪੈਣਾ, ਤੂੰ ਫੋਕਸ ਆਪਣੇ ਆਪ ਉੱਤੇ ਕਰ। ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁੱਖ ਹੋਏ, ਜੇ ਸੁੱਖ ਚਾਹੁਣਾ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ, ਕਿਹਦੇ ਹੋਣਾ? ਆਪਾਂ ਸਵਾਲ ਇਹ ਹੈ ਕਿਹਦੇ ਹੋਣਾ? ਜਦੋਂ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਆਪ ਸਵਾਰੇ ਆਪਣੇ ਆਪੇ ਨੂੰ ਸਵਾਰ, ਤੇ ਆਪਣੇ ਆਪ ਨੂੰ ਸਵਾਰਨ ਲਈ ਕੀ ਕਰਨਾ ਪੈਣਾ? ਆਪਣੇ ਹੀ ਅੰਦਰ ਝਾਤੀ ਮਾਰਨੀ ਪੈਣੀ, ਆਪਣੇ ਅੰਦਰ, ਆਪਣੇ ਅੰਦਰ। ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁੱਖ ਹੋਏ, ਤਾਂ ਹੀ ਸੁੱਖ ਪੈਦਾ ਹੋਵੇਗਾ। ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਮੇਰਾ ਕਿਹਦਾ? ਜਿਹੜਾ ਤੇਰੇ ਅੰਦਰ ਬੈਠਾ ਖੁਦਾ ਹੈ ਨਾ, ਜੇ ਤੂੰ ਉਹਦਾ ਹੋਏ ਰਵੇ ਨਾ, ਜੇ ਤੂੰ ਅੰਦਰ ਹੀ ਝਾਤੀ ਮਾਰਦਾ ਰਵੇ ਬੰਦੇ ਖੋਜ ਦਿਲ ਹਰ ਰੋਜ਼, ਤਾਂ ਤੈਨੂੰ ਸੁੱਖ ਲੱਭੇਗਾ, ਤਾਂ ਗੱਲ ਬਣੇਗੀ। ਤੋ ਹੈ ਹਜ਼ੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਚ ਕਰਤੇ ਪ੍ਰਪਾਸ। ਇਹ ਹੈ ਰਹਾਉ ਵਾਲੀ ਪੰਕਤੀ, ਪਹਿਲਾ ਬਚਨ। ਗੁਰਮਤ ਸਾਚੀ ਹੁਜਤ ਦੂਰ, ਜਿਨੇ ਗੁਰੂ ਦੀ ਮੱਤ ਲੈ ਲਈ। ਗੁਰਮਤ ਸਾਚੀ ਦਾ ਮਤਲਬ ਕੀ ਹੈ? ਜਿਨੇ ਗੁਰੂ ਦੀ ਮੱਤ ਲੈ ਲਈ। ਵੇਖੋ ਬਾਣੀ ਨੇ ਸਾਨੂੰ ਵਾਰ ਵਾਰ ਕਿਹਾ ਨਾ, ਗੁਰ ਕੀ ਮੱਤ ਤੂੰ ਲੈ ਆਣੇ। ਹੁਣ ਗੁਰੂ ਦੀ ਮੱਤ ਹੈ ਕਿਹੜੀ ਆ? ਪਹਿਲਾ ਸਵਾਲ ਇਹ ਹੈ। ਇੱਥੇ ਲੋਕੀ ਆਪੋ ਆਪਣੀ ਮੱਤ ਨੂੰ ਵੀ ਕੀ ਕਹੀ ਜਾਂਦੇ ਨੇ, ਕਿਹਦੀ ਮੱਤ ਹੈ? ਗੁਰੂ ਦੀ ਮੱਤ ਹੁੰਦੀ ਕਿਹੜੀ ਹੈ? ਇਹਨੂੰ ਹੁਣ ਪੱਕਿਆਂ ਕਰ ਲਓ ਇਸ ਗੱਲ ਨੂੰ। ਗੁਰੂ ਦੀ ਮੱਤ ਹੁੰਦੀ ਹੈ ਸਤ, ਸੰਤੋਖ, ਦਇਆ, ਧਰਮ, ਧੀਰਜ। ਇਹ ਗੁਰੂ ਦੀ ਮੱਤ ਹੈ। ਅਦਰਵਾਈਜ਼ ਇਸ ਤੋਂ ਇਲਾਵਾ ਹੋਰ ਕੋਈ ਵੀ ਗੁਰੂ ਦੀ ਮੱਤ ਨਹੀਂ ਹੈ। ਤੁਹਾਨੂੰ ਕੋਈ ਜਿਹੜੀ ਮਰਜ਼ੀ ਕਹੀ ਜਾਵੇ, ਫਿਰ ਸਮਝ ਲਓ ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹਨੂੰ ਇੰਗਲਿਸ਼ ਵਿੱਚ ਕਹਿਣਾ ਹੋਵੇ ਇੱਦਾਂ ਸਮਝ ਲਓ ਵੀ ਕੰਪੈਸ਼ਨ, ਗ੍ਰੈਟੀਟਿਊਡ, ਟਰੁੱਥ, ਠੀਕ ਹੈ ਜੀ, ਫਿਰ ਸੇਵਾ, ਸਰਵਿੰਗ ਕਰਨੀ, ਧੀਰਜ ਰੱਖਣਾ, ਪੇਸ਼ੈਂਸ ਰੱਖਣਾ, ਆਹ ਗੁਰੂ ਦੀ ਮੱਤ ਹੈ। ਨਹੀਂ ਤਾਂ ਕੋਈ ਵੀ ਇੱਥੇ ਕਹੀ ਜਾਂਦਾ ਗੁਰੂ ਦੀ ਮੱਤ ਇਹ ਹੈ, ਅੱਜ ਤੇ ਸੰਗਤ ਕਨਫਿਊਜ਼ ਹੋਈ ਫਿਰਦੀ ਵੀ ਗੁਰੂ ਦੀ ਮੱਤ ਹੈ ਕਿਹੜੀ ਹੈ। ਕੋਈ ਕਿਤੇ ਮਾਈਕ ਫੜ ਕੇ ਖਲੋਤਾ ਹੋਵੇ ਤਾਂ ਆਹ ਗੁਰੂ ਦੀ ਮੱਤ ਹੈ, ਆਹ ਗੁਰੂ ਦੀ ਮੱਤ ਹੈ। ਤੁਸੀਂ ਜਿੰਨੇ ਕੁ ਬੈਠੇ ਜਾਂ ਘਰਾਂ 'ਚ ਬੈਠੇ ਸੁਣ ਰਹੇ ਜੋ, ਆਹ ਗੱਲ ਪੱਕੀ ਕਰ ਲਓ ਵੀ ਗੁਰੂ ਦੀ ਮੱਤ ਹੈ ਸੇਵਾ। ਸੇਵਾ ਕੀ ਹੈ? ਇੱਕ ਤਾਂ ਤੁਸੀਂ ਭਾਂਡਿਆਂ ਦੀ ਸੇਵਾ ਕਰਦੇ ਜੋ ਗੁਰਦੁਆਰੇ ਕੋਈ ਜੋੜੇ ਝਾੜਦਾ, ਬਹੁਤ ਚੰਗੀ ਗੱਲ ਹੈ, ਝਾੜਨੇ ਚਾਹੀਦੇ ਨੇ। ਪਰ ਇੱਕ ਸੇਵਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਸਵਾਰਦੇ ਹੋ,
सब तो वड्डी सेवा ही है, क्योंकि सोसाइटी उदों ही चंगी हो सकती जदों तुसीं अपने आप नूं सवारोगे। साडी फैमिली, साडा परिवार, साडा आला दुआला तां ही चंगा हो सकता। तो सेवा गुरु की मत की है, मैं दोहरा दिना गल नूं, एक है सेवा, दूजा सहनशीलता ह्यूमिलिटी बर्दाश्त करना, सत ट्रुथ संतोख कंटेंट, कंपैशनेट होना, ग्रैटीट्यूड विच रहना, शुकराने विच रहना। तो यह है गुरु की सेवा, यह है गुरु की सेवा। तो बाबा जी ने कहा गुरमत साची गुरु की मत, गुरु की मत सच्ची है। उसनू कहा गुर की मत तू ले आने, भगत बिना डूबे बहु सियाने। अच्छा सुखमणी साहब का चलो ये थोड़ा जा सहज हुंदा इस बाणी दे विच, क्योंकि सारे नू कंठ भी है। सुखमणी साहब की बाणी दे विच तुसी पढ़िया उस्तत मन मैं कर निरंकार, अगली पंक्ति की है, कर मन मेरे सत व्यवहार। व्यवहार का मतलब हुंदा है तेरा रिलेशन किदां दा लोकां दे नाल, व्यवहार का मतलब की हुंदा तेरी रिलेशनशिप किदां दी है। तो उस्तत की होगी, इहदी डेफिनेशन की है, उस्तत किवें करनी है, उस्तत इदां होनी है भी कोई बंदा कोई मेरे वर्गा पाठ ही पढ़ी जावे जी मैं उस्तत कर रहा, नहीं। उस्तत मन मैं कर निरंकार, अगली पंक्ति दस्या किवें करनी है, कर मन मेरे सत व्यवहार, हे मेरे मन सच्चा व्यवहार करिया कर। सच आ गया ना, फिर अगे वेखो निर्मल रसना, तेरी रसना निर्मल होवे, ते जे इस रसना दे उते मोटी गाल पई है ना फिर नहीं कख भी होना। रसना निर्मल होनी चाहिए है, जे इस रसना विच निंदिया पई है, चुगली पई है, फिर यह रसना निर्मल नहीं हैगी। आ है गुरमत, इहनूं कहिंदे ने गुरबाणी। तुसीं छड्डो आले दुआले विच की चल, निर्मल रसना अमृत पियो। तेरी रसना निर्मल हो जानी जदों तू गुरु दी विचार दे अमृत नूं पीता। निर्मल तो पहला आख्या सत, दूजा निर्मल रसना करनी अपनी, निर्मल रसना अमृत पियो। अगे वेखो सदा सुहेला कर ले जियो, जियो दा मतलब जिंद, सुहेला दा मतलब सुखी। आ जिंद जिहड़ी है ना इहनूं सुखी कर लेगा, सदा सुहेला कर ले जियो। अगो वेखो नैनो पेख ठाकुर का रंग, अपनी अखां दे नाल रब दे रंग वेख्या कर। वह रंग कि ने, ए विस संसार तुम देख दे हर का रूप है। नैनो पेख ठाकुर का मतलब इन्हां अखां दे राही वकार ना भोग, इन्हां अखां राही पराए धन उत्ते निगाह ना रख। इस करके नैनो पेख ठाकुर, ठाकुर दे रंग किहड़े ने, ठाकुर दे रंग ठीक है बाहरी तौर ते आपां वेहने ही आ ठाकुर दे रंग, उस सारा कुछ भी कुदरत रची है उन्हें, बहुत सोहना यह सारा संसार है, उन्हें तो कोई कमी नहीं छड़ी, बहुत ठाकुर दे रंग ने। पर इस तों अलावा भी कोई रंग हैगे ना। तो गुरमत साची गुरु की मत जिहड़ी सच्ची है उन्हूं धारण कर। तो गुरु की मत नूं लैके कदी कन्फ्यूज ना होयो अपनी लाइफ दे विच। मतलब ईवन मैं भी कह रहा ना जे भी मैं जिन्नियां मर्जी गल्लां कर लवां, तुसीं इह गल पक्की करनी है भी गुरु की मत सहनशीलता वह गुण, गुण गुरु की मत ने, गुण गुण पढ़ लो होर बचन, विण गुण कीते भगत, गुण ही गुरु की मत ने। यह थोड़ा वा भी कोई मेरे अर्गे ने इदां किताब लिख दित्ती, कोई ग्रंथ लिख दित्ता भी आह गुरु की मत है, नहीं नहीं, गुरमत साची। तो बाबा जी ने कहा हुज्जत दूर, हुज्जत का मतलब की हुंदा, आपां कई कई बार एक शब्द वरदे आ यार ये बंदा हुज्जतां बड़ियां डाउंदा, हुज्जतां ठीक है जी। तो हुज्जत दे दो अर्थ हुंदे ने, एक ते हुंदा है भी जिस बंदे दे अंदर प्रेम ना होवे, जिस बंदे दे अंदर प्रेम ना होवे उन्हें हमेशा हुज्जतां डाउणियां, हमेशा ही हुज्जत, फोकी दलीलबाजी करनी जिहदे विच कोई भी तत् नहीं हुंदा, फोकापन हुंदा, रुखापन हुंदा। तो सतगुरु महाराज ने आख्या गुरमत साची, जिहदे अंदर गुरु की मत सच्ची आ गई ना उहदी लाइफ दे विचों हुज्जतां दूर हो जांदियां, फोकियां दलीलबाजियां
ਮੈਲ ਐਵੇਂ ਝੱਖਾਂ ਉਹ ਲਾਈਫ ਵਿੱਚੋਂ ਦੂਰ ਕਰ ਦਿੰਦਾ। ਗੁਰਮਤ ਸਾਚੀ ਹੁਜਤ ਦੂਰ, ਬਾਬਾ ਜੀ ਕਹਿੰਦੇ ਬਹੁਤ ਸਿਆਣਪ ਲਾਗੈ ਧੂਰ। ਜਿਹੜੇ ਜ਼ਿਆਦੇ ਸਿਆਣੇ ਬਣਦੇ ਨੇ ਨਾ, ਇਹਨਾਂ ਨੂੰ ਓਨੀ ਧੂੜ ਲੱਗਦੀ, ਮਿੱਟੀ ਓਨੀ ਲੱਗਦੀ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਿਆਣੇ ਤੇ ਆਲੇ ਦੁਆਲੇ ਬਹੁਤ ਇਕੱਠੇ ਹੋਏ ਫਿਰਦੇ ਨੇ, ਹਰ ਇੱਕ ਦੀ ਆਪੋ ਆਪਣੀ ਮੱਤ ਹੈ। ਅਸੀਂ ਕਿਹੜੇ, ਸਾਡੇ ਲਈ ਸਿਆਣਾ ਸਾਡਾ ਗੁਰੂ ਹੈ, ਗੁਰੂ ਦੀ ਵਿਚਾਰ ਹੈ। ਅਸੀਂ ਦੁਨੀਆਂ ਦੇ ਸਿਆਣਿਆਂ ਤੋਂ ਕੀ ਲੈਣਾ। ਇੱਕ ਤੇ ਆ ਜਿਹੜੇ ਧਾਗੇ ਤਵੀਤਾਂ ਵਾਲੇ ਹੁੰਦੇ ਨੇ, ਉਹਨਾਂ ਨੂੰ ਵੀ ਲੋਕ ਕਹਿੰਦੇ ਨੇ ਸਿਆਣੇ ਨੇ ਬਾਬਾ ਜੀ, ਸਿਆਣਾ ਆਪੇ ਹੀ ਹੈ। ਤੇ ਧਾਗਾ ਇੱਕ ਨਿਗਾਹ ਜਿਹਾ, ਤੁਹਾਨੂੰ ਉਹਨੇ $100 ਦਾ ਵੇਚ ਦਿੱਤਾ, ਉਹਦੇ ਨਾਲ ਦਾ ਸਿਆਣਾ ਕਿਹੜਾ ਹੈ? ਤੁਸੀਂ $100 ਕਮਾਉਣਾ ਹੋਵੇ ਤੇ ਸਾਰੀ ਦਿਹਾੜੀ ਬੰਦੇ ਦੀ ਲੱਕ ਨਹੀਂ ਸਿੱਧਾ ਹੁੰਦਾ, ਸਿਆਣਾ ਆਪੇ ਹੀ ਹੋ ਗਿਆ ਨਾ ਉਹ ਤੁਹਾਡੇ ਨਾਲੋਂ, ਤੇ ਸਿਆਣਾ ਹੀ ਹੈ ਉਹ। ਉਹਨਾਂ ਨੂੰ ਵੀ ਲੋਕ ਸਿਆਣੇ ਕਹਿੰਦੇ ਨੇ। ਤੋ ਮਹਾਰਾਜ ਇੱਕ ਕਹਿੰਦੇ ਨੇ ਇੱਕ ਸਿਆਣ ਪਦਾਰਥ ਦਾ ਚਲਾਕੀਆਂ ਕਰਨੀਆਂ, ਜਿਹਨੂੰ ਬਾਬਾ ਜੀ ਨੇ ਆਖਿਆ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਐਵੇਂ ਸਿਆਣੇ ਜੇ ਬਣੀ ਜਾਣਾ ਐਵੇਂ। ਹੁਣ ਕਈਆਂ ਨੂੰ ਲੱਗਦਾ ਵੀ ਦੁਨੀਆਂ 'ਚ ਸਿਆਣਪ ਦਾ, ਵੇਖੋ ਸਿਆਣੇ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਇਹ ਸਮਝਣਾ ਵੀ ਮੈਂ ਹੀ ਸਿਆਣਾ ਇਹ ਮਾੜੀ ਗੱਲ ਆ। ਕਿਸੇ ਚੀਜ਼ ਦੀ ਸੋਝੀ ਹੋਣੀ ਮਾੜੀ ਗੱਲ ਨਹੀਂ ਆ, ਪਰ ਇਹ ਸਮਝਣਾ ਵੀ ਮੇਰੇ ਕੋਲ ਹੀ ਸਾਰੀ ਸੋਝੀ ਹੈ ਇਹ ਮਾੜੀ ਗੱਲ ਹੈ। ਤੋ ਸਿਆਣਪ ਨੂੰ ਦੂਰ ਕਰਨਾ, ਸਿਆਣਪ ਨੂੰ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਚਤੁਰਾਈ ਉਹ ਸਿਆਣਪ, ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਆ, ਇਹ ਕਿਤੇ ਵੀ ਕੰਮ ਨਹੀਂ ਆਉਂਦੀ। ਬੰਦਾ ਸਿਆਣਾ ਹੋਣਾ ਕੋਈ ਗੁਨਾਹ ਨਹੀਂ, ਪਰ ਚਲਾਕ ਹੋਣਾ ਹਮੇਸ਼ਾ ਹੀ ਗੁਨਾਹ ਹੁੰਦਾ। ਜਿਹੜੇ ਸਾਜ਼ਿਸ਼ੀ ਲੋਕ ਹੁੰਦੇ ਨੇ ਨਾ, ਉਹ ਹਮੇਸ਼ਾ ਇਸੇ ਚਲਾਕੀ ਨੂੰ ਸਿਆਣਪ ਦੱਸਦੇ ਨੇ। ਚਲਾਕੀਆਂ ਨੂੰ ਕੀ ਦੱਸਦੇ ਨੇ? ਉਹ ਸਿਆਣਪ ਦੱਸਦੇ ਨੇ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਬਹੁਤ ਸਿਆਣਪ ਲਾਗੈ ਧੂਰ। ਜਿਹੜੀ ਇਹ ਸਿਆਣਪ ਹੈ, ਇਹ ਤੁਹਾਨੂੰ ਧੂੜ ਲਾਊਗੀ, ਤੁਹਾਨੂੰ ਗੰਦਿਆਂ ਕਰੇਗੀ, ਤੁਹਾਨੂੰ ਮਲੀਨ ਕਰੇਗੀ। ਤੋ ਇਹ ਸਿਆਣਪ ਨੂੰ ਦੂਰ ਕਰੋ ਆਪਣੇ ਆਪ ਚੋਂ। ਲਾਗੀ ਮੈਲ ਮਿਟੈ ਸੱਚ ਨਾਏ। ਜਿਹੜੀ ਮੈਲ ਲੱਗੀ ਹੋਈ ਬੰਦੇ ਨੂੰ, ਉਹ ਕਿਵੇਂ ਮਿਟੇਗੀ? ਪਹਿਲੀ ਤੇ ਗੱਲ ਵੀ ਮੈਲ ਲੱਗੀ ਕਿੱਥੇ ਹੈ? ਮੈਲ ਲੱਗੀ ਹੈ ਮੇਰੇ ਜ਼ਿਹਨ ਵਿੱਚ, ਮੇਰੇ ਅੰਦਰ ਸੁਰਤ ਵਿੱਚ ਮੈਲ ਲੱਗੀ ਹੈ। ਸੁਰਤ ਦੀ ਮੈਲ ਕਿਸੇ ਦਰਿਆ ਪਾਣੀ ਦੇ ਵਿੱਚ ਚੁੱਭੀ ਮਾਰਿਆਂ ਮਿਟਦੀ ਨਹੀਂ। ਸਾਧ ਸੰਗਤ ਜੀ, ਇਹਨੂੰ ਕੋਈ ਦੁਨੀਆਂ ਦਾ ਐਸਾ ਪਾਣੀ ਨਹੀਂ ਬਣਿਆ, ਕੋਈ ਜਲ ਨਹੀਂ ਬਣਿਆ ਜਿਹੜਾ ਬੰਦੇ ਦੇ ਸੁਰਤ ਦੀ ਮੈਲ ਨੂੰ ਦੂਰ ਕਰ ਸਕੇ। ਜਪਜੀ ਸਾਹਿਬ ਪੜ੍ਹ ਲਓ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ, ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਤੋ ਕੋਈ ਐਸੀ ਮੈਲ ਜਿਹੜੀ ਹੈ ਉਹ ਬੰਦੇ ਦੀ ਲੈ ਨਹੀਂ ਸਕਦੀ ਕਿਸੇ ਵੀ ਜਗ੍ਹਾ ਉੱਤੇ ਇਸ਼ਨਾਨ ਕੀਤੇ ਕਿਤੇ ਵੀ। ਤੋ ਜਿਹੜੀ ਮਤ ਸਾਡੀ ਮਲੀਨ ਹੋਈ ਹੈ ਨਾ, ਭਰੀਐ ਮਤ ਪਾਪਾਂ ਕੈ ਸੰਗ, ਪਾਪਾਂ ਨਾਲ ਜਿਹੜੀ ਮਤ ਭ੍ਰਿਸ਼ਟੀ ਗਈ, ਜਿਹੜੀ ਬੁੱਧੀ ਭ੍ਰਿਸ਼ਟੀ ਗਈ ਆ, ਉਹ ਬੁੱਧੀ ਜਿਹੜੀ ਹੈ ਉਹ ਕੇਵਲ ਸੱਚੇ ਨਾਮ ਦੁਆਰਾ ਹੀ, ਗੁਰੂ ਦੀ ਸੱਚੀ ਵਿਚਾਰ ਦੁਆਰਾ ਹੀ ਦੂਰ ਹੋ ਸਕਦੀ ਹੈ। ਕਿਉਂਕਿ ਥੋਟ ਮਲੀਨ ਨੇ ਨਾ, ਅਤੇ ਥੋਟ ਜੇ ਮਾੜੇ ਨੇ ਤੇ ਥੋਟਾਂ ਨੂੰ ਥੋਟਸ ਦੁਆਰਾ ਹੀ ਰਿਪਲੇਸ ਕੀਤਾ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਹੁੰਦਾ ਉਹਦਾ। ਅਸੀਂ ਮੈਲੇ ਕਿਵੇਂ ਆ? ਅਸੀਂ ਮੈਲੇ ਹਾਂ ਆਪਣੇ ਵਿਚਾਰਾਂ ਕਰਕੇ, ਆਪਣੀ ਸੋਚਣੀ ਕਰਕੇ। ਜਿਹੜੀ ਸੋਚਣੀ ਮੈਲੀ ਹੁੰਦੀ ਉਹਨੂੰ ਕੋਈ ਪਾਣੀ ਥੋੜ੍ਹਾ, ਸੋਚਣੀ ਕਿਹੜੀ ਦਿਖਣੀ ਆ? ਆਹ ਹੁਣ ਡਾਕਟਰ ਜਦੋਂ ਬੰਦੇ ਦੇ ਸਿਰ ਦਾ ਓਪਰੇਸ਼ਨ ਕਰਦਾ ਜਾਂ ਹਾਰਟ ਦਾ ਓਪਰੇਸ਼ਨ ਕਰਦਾ, ਆਪਾਂ ਕਹਿੰਦੇ ਇਹਦੇ ਦਿਲ 'ਚ ਮੈਲ ਹੈ, ਅਤੇ ਕੋਲੈਸਟਰੋਲ ਹੋਰ ਚੀਜ਼ ਹੈ ਉਹਦਾ ਤਾਂ ਰਿਪੋਰਟ ਆ ਜਾਂਦੀ ਹੈ, ਪਰ ਦਿਲ ਦੀ ਮੈਲ ਦੀ ਰਿਪੋਰਟ ਕਿੱਥੋਂ ਆਵੇਗੀ? ਇਹ ਬੰਦਾ ਕਿਸੇ ਪ੍ਰਤੀ ਕਿੰਨੀ ਕੁ ਈਰਖਾ ਚੁੱਕੀ ਫਿਰਦਾ, ਕਿੰਨੀ ਕੁ ਨਵਰ ਚੁੱਕੀ ਫਿਰਦਾ, ਉਹਦੀ ਕੋਈ ਰਿਪੋਰਟ ਆਉਣੀ? ਉਹਦੀ ਕੋਈ ਰਿਪੋਰਟ ਨਹੀਂ ਆਉਣੀ। ਜੇ ਉਹਦੀ ਵੀ ਰਿਪੋਰਟ ਆਵੇ ਤਾਂ ਤੁਸੀਂ ਉਹਦਾ ਵੀ ਕੋਈ ਪਰਹੇਜ਼ ਕਰਕੇ ਅਤੇ ਉਹ ਕੋਈ ਹੱਲ ਕਰ ਸਕਦੇ ਜੋ। ਹੁਣ ਡਾਕਟਰ ਨੇ ਜਦੋਂ ਬੰਦੇ ਦੇ ਸਿਰ ਦਾ ਓਪਰੇਸ਼ਨ ਕੀਤਾ, ਦਿਮਾਗ ਦਾ ਓਪਰੇਸ਼ਨ ਕੀਤਾ, ਤੇ ਕੀ ਡਾਕਟਰ ਨੇ ਵੇਖਿਆ ਵੀ ਓਏ ਹੋਏ ਹੋਏ ਹੋਏ, ਤੇਰਾ ਦਿਮਾਗ ਇੰਨੀਆਂ ਮੈੜੀਆਂ ਵਿਚਾਰਾਂ ਨਾਲ ਭਰਿਆ ਪਿਆ, ਡਾਕਟਰ ਨੂੰ ਤਾਂ ਕੁਝ ਵੀ ਨਜ਼ਰ ਨਹੀਂ ਆਉਂਦਾ। ਕਿਉਂਕਿ ਥੋਟ ਕਦੀ ਵੀ ਨਜ਼ਰ ਨਹੀਂ ਆਉਂਦੇ। ਜਿਹੜੀ ਚੀਜ਼ ਨਜ਼ਰ ਨਹੀਂ ਆਉਂਦੀ ਫਿਰ ਉਹਨੂੰ ਤੁਸੀਂ ਧੋ ਕਿਵੇਂ ਸਕਦੇ ਹੋ? ਉਹਨੂੰ ਨਹੀਂ ਧੋਇਆ ਜਾ ਸਕਦਾ। ਤੋ ਉਹਦੇ ਲਈ ਕੀ ਹੈ, ਇੱਕ ਚੰਗਾ ਥੋਟ ਚਾਹੀਦਾ ਉਹਨੂੰ ਰਿਪਲੇਸ ਕਰਨ ਲਈ। ਉਹ ਚੰਗੇ ਥੋਟ ਸਾਨੂੰ ਕਿੱਥੋਂ ਮਿਲਦੇ ਨੇ? ਉਹ ਚੰਗੇ ਥੋਟ ਮਿਲਦੇ ਨੇ ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਬਹਿ ਕੇ ਜਾਂ ਗੁਰੂ ਦੇ ਸ਼ਬਦ ਨੂੰ ਵਿਚਾਰਦੇ ਹਾਂ ਨਾ, ਫਿਰ ਉਹ ਚੰਗੇ ਥੋਟ ਸਾਨੂੰ ਮਿਲਦੇ ਨੇ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਲਾਗੀ ਮੈਲ, ਜਿਹੜੀ ਬੰਦੇ ਨੂੰ ਮੈਲ ਲੱਗੀ ਹੋਈ ਹੈ, ਲਾਗੀ ਮੈਲ ਮਿਟੈ ਸੱਚ ਨਾਏ।
ਸੱਚੇ ਨਾਮ ਦੇ ਦੁਆਰਾ ਹੀ ਇਹ ਲੱਗੀ ਹੋਈ ਮੈਲ ਜਿਹੜੀ ਹੈ ਉਹ ਮਿਟ ਸਕਦੀ ਹੈ। ਹੋਰ ਕੋਈ ਤਰੀਕਾ ਜਿਹੜਾ ਹੈ ਇਹਦਾ ਨਹੀਂ ਹੈ। ਤੋ ਬਾਬਾ ਜੀ ਅਗਲੇ ਬਚਨ ਵਿੱਚ ਬਖਸ਼ਿਸ਼ ਕਰਦੇ ਨੇ, ਕੂੜ ਕਮਾਵੇ, ਬੰਦਾ ਆਪਣੀ ਲਾਈਫ ਵਿੱਚ ਕੀ ਕਰ ਰਿਹਾ, ਕੂੜ ਕਮਾ ਰਿਹਾ, ਕੂੜ ਕੂੜ। ਆ ਜਿਹੜਾ ਸਰੀਰ ਹੈ ਨਾ ਬੰਦੇ ਦਾ, ਐਵੇਂ ਕੂੜ ਦਾ ਭਾਰ ਚੁੱਕੀ ਫਿਰਦਾ, ਝੂਠ ਦਾ ਭਾਰ ਚੁੱਕੀ ਫਿਰਦਾ। ਅੰਮ੍ਰਿਤ ਕਾਇਆ ਰਹੇ ਸਖਾਲੀ ਬਾਜੀ ਇਹ ਸੰਸਾਰੋ। ਬਾਬਾ ਜੀ ਕਹਿੰਦੇ ਲੱਭ ਲੋਭ ਮੁੱਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਬਾਬਾ ਜੀ ਕਹਿੰਦੇ ਲੱਭ ਲੋਭ ਮੁੱਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਬੰਦੇ ਦੀ ਕਾਇਆ ਨੇ ਐਵੇਂ ਕੂੜ ਦਾ ਬੋਝ ਚੁੱਕਿਆ ਹੋਇਆ, ਝੂਠ ਦਾ ਬੋਝ, ਬੇਈਮਾਨੀਆਂ ਦਾ ਬੋਝ ਚੁੱਕਿਆ ਹੋਇਆ। ਤੇ ਕਈ ਮੇਰੇ ਵਰਗੇ ਉਹਨਾਂ ਨੇ ਉੱਤੋਂ ਦੀ ਕਿਰਪਾਨਾਂ ਪਾਈਆਂ ਨੇ, ਸਿਰ ਤੇ ਸੋਹਣੇ ਦਸਤਾਰੇ ਸਜਾਏ ਨੇ, ਪਰ ਸਾਰਾ ਕੂੜ ਵੀ ਨਾਲ ਹੀ ਲੱਦੀ ਫਿਰਦੇ ਨੇ, ਸਾਰਾ ਕੂੜ, ਸਾਰਾ ਝੂਠ ਨਾਲ ਹੀ ਲੱਦਿਆ ਉਹਨਾਂ ਨੇ। ਤੋ ਲੋੜ ਇਹ ਹੈ ਵੀ ਜੇ ਤੁਸੀਂ ਸਵਾਰਨਾ ਆਪਣੇ ਆਪ ਨੂੰ ਭਾਈ, ਅੰਦਰ ਦੇ ਕੂੜ ਨੂੰ ਦੂਰ ਕਰੋ। ਕਿਉਂਕਿ ਜਦੋਂ ਨਤਾਰਾ ਹੋਣਾ ਨਾ ਵਿੱਚ ਸੱਚੇ ਕੂੜ ਨਾ ਗੱਡੇ ਮਨ ਵੇਖੋ ਕਰ ਨਿਰਜਾਸ, ਸੱਚ ਦੇ ਵਿੱਚ ਕਦੀ ਵੀ ਕੂੜ ਗੱਡਿਆ ਨਹੀਂ ਜਾ ਸਕਦਾ। ਤੁਸੀਂ ਨਿਰਣਾ ਕਰਕੇ ਵੇਖ ਲਿਓ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਅਖੀਰ ਤੇ ਕੂੜ ਜਿਹੜਾ ਨਾ ਉਹਦਾ ਭਾਂਡਾ ਭੱਜ ਜਾਂਦਾ, ਆਹ ਭੱਜ ਗਿਆ ਨਾ ਹੁਣ, ਆਹ ਜਿਹੜੇ ਬਾਹਰ ਬੈਠੇ ਨੇ ਇਹਨਾਂ ਦਾ ਭੱਜ ਗਿਆ ਨਾ। ਕਿੱਦਾਂ ਸਰੀ ਦੇ ਵਿੱਚ ਇਹਨਾਂ ਨੇ ਅੱਤ ਚੁੱਕੀ ਸੀ, ਕੰਟੇਨਰਾਂ 'ਚ ਮਹਾਰਾਜ ਦੇ ਸਰੂਪ ਆਏ, ਭੱਜ ਗਿਆ ਭਾਂਡਾ। ਵਿਖਾਓ ਕੰਟੇਨਰ ਕਿੱਥੇ ਹੋ, ਭੱਜਿਆ ਭਾਂਡਾ, ਮਹਾਰਾਜ ਦੇ ਸਰੂਪ ਸਲਾਭੇ ਗਏ, ਭੱਜ ਗਿਆ ਨਾ ਭਾਂਡਾ, ਵਿਖਾਓ ਕਿਹੜਾ ਸਰੂਪ ਸਲਾਭਿਆ ਗਿਆ, ਹੁਣ ਅੰਦਾਜ਼ਾ ਲਾਓ ਤੁਸੀਂ। ਉੱਥੇ ਜੀ ਬੇਅਦਬੀ ਹੋਈ, CCTV ਫੁਟੇਜ ਦੇ ਵਿੱਚ ਭਾਂਡਾ ਭੱਜ ਗਿਆ ਨਾ, ਹੁਣ ਸ਼ਰਮ ਦੇ ਮਾਰੇ ਐਸੇ ਬੈਠੇ ਨੇ, ਨਾ ਉੱਠਣ ਜੋਗੇ ਤੇ ਨਾ ਬਹਿਣ ਜੋਗੇ। ਤੋ ਇੱਕ ਦਿਨ ਕੂੜ ਜਿਹੜਾ ਹੈ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਉਹਦਾ ਭਾਂਡਾ ਭੱਜ ਜਾਂਦਾ। ਮੇਰੇ ਬਾਬੇ ਨੇ ਕਿਹਾ, ਸਾਨੂੰ ਤੇ ਬਾਬੇ ਦੀ ਬਾਣੀ ਤੇ ਯਕੀਨ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਨੇ ਅਖੀਰ ਤਾਂ ਹੀ ਰਹਿਣਾ, ਸੱਚ ਨੇ। ਤੇ ਗੁਰੂ ਸਮੱਤ ਬਖਸ਼ੇ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਦੇ ਦਾਅਵੇਦਾਰ ਬਣਦੇ ਨੇ ਵੀ ਸਾਡੇ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਰਿਸਪੈਕਟ ਨਹੀਂ ਕਰ ਸਕਦਾ, ਕੋਈ ਆਦਰ ਨਹੀਂ ਕਰ ਸਕਦਾ, ਇਹ ਬੰਦੇ ਆਪਣੀ ਗੰਦੀ ਪੋਲਿਟਿਕਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਯੂਜ਼ ਕਰਦੇ ਨੇ। ਤੋ ਗੁਰੂ ਕਿਰਪਾ ਕਰੇ, ਬਾਬਾ ਜੀ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ। ਬਾਬਾ ਜੀ ਕਹਿੰਦੇ ਕੂੜ ਕਮਾਵੇ, ਕਈ ਬੰਦੇ ਆਪਣੀ ਜ਼ਿੰਦਗੀ ਵਿੱਚ ਕੂੜ ਹੀ ਕਮਾਉਂਦੇ ਨੇ, ਸਾਰੀ ਜ਼ਿੰਦਗੀ ਕੂੜ ਹੀ ਕਮਾਉਂਦੇ ਨੇ। ਕੂੜ ਕਮਾਵੇ ਆਵੇ ਜਾਵੇ, ਜੰਮਣ ਮਰਨ ਦੇ ਗੇੜ ਦੇ ਵਿੱਚ ਫਸੇ ਹੋਏ ਨੇ, ਕਿਉਂਕਿ ਕੂੜ ਕਿਸੇ ਨੂੰ ਟਿਕਣ ਥੋੜਾ ਦਿੰਦਾ, ਕੂੜ ਨਹੀਂ ਟਿਕਣ ਦਿੰਦਾ ਕਿਸੇ ਨੂੰ, ਝੂਠ ਨਹੀਂ, ਸੱਚ ਟਿਕਾ ਵਿੱਚ ਹੁੰਦਾ ਸੱਚ। ਅੱਛਾ, ਕੂੜ ਦਾ ਵਾਜਾ ਕਈ ਵਾਰ ਬੜਾ ਉੱਚਾ ਵੱਜਦਾ, ਕੂੜ ਦਾ ਵਾਜਾ ਇੱਕ ਤਰ੍ਹਾਂ ਤੇ ਲਾਲਾ ਲਾਲਾ ਲਾਲਾ ਲਾਲਾ ਕੂੜ ਕਰ ਦਿੰਦਾ, ਤੇ ਕੂੜੇ ਕੂੜ, ਕਿਉਂਕਿ ਉਹਦੀ ਸੋਚ ਬੰਦ ਹੋ ਜਾਂਦੀ, ਉਹਦੀ ਬੁੱਧੀ ਬੰਦ ਹੋ ਜਾਂਦੀ, ਉਹਨੂੰ ਇਹ ਨਹੀਂ ਪਤਾ ਵੀ ਜਦੋਂ ਅਗਲਿਆਂ ਨੇ ਸੱਚ ਸਾਹਮਣੇ ਰੱਖਿਆ ਤੇ ਫਿਰ ਕਹਾਣੀ ਖਰਾਬ ਹੋ ਜਾਣੀ। ਕੂੜ ਕਮਾਵੇ, ਇਸ ਕਰਕੇ ਸੋਸਾਇਟੀ ਵਿੱਚ, ਆਪਣੇ ਪਰਿਵਾਰਾਂ ਵਿੱਚ ਕਦੀ ਵੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਨੂੰ ਨਿਭਾਉਣ ਲਈ ਕੂੜ ਦਾ ਸਹਾਰਾ ਨਾ ਲਓ, ਕੂੜ ਦੇ ਬਿਹਾਫ ਉੱਤੇ ਕਦੇ ਨਾ ਚੱਲੋ। ਇਮਾਨਦਾਰੀ, ਉਹਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਇਓਰਿਟੀ ਦੇਣੀ ਚਾਹੀਦੀ ਹੈ, ਇਮਾਨਦਾਰੀ ਦੇ ਨਾਲ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਕੂੜ ਕਮਾਵੇ ਆਵੇ ਜਾਵੇ। ਕਈ ਲੋਕ ਲਾਈਫ ਦੇ ਵਿੱਚ ਕੂੜ ਕਮਾਉਂਦੇ ਨੇ,

0: ਸ਼ੈਤਾਨ ਦੇ ਗੇੜ ਵਿੱਚ ਫਸੇ ਰਹਿੰਦੇ ਨੇ। ਤੇ ਅਗਲਾ ਬਚਨ ਹੈ, ਕਹਿਣ ਕਥਨ ਵਾਰਾ ਨਹੀਂ ਆਵੇ। ਅੱਛਾ, ਬੜੀ ਕਮਾਲ ਦੀ ਗੱਲ ਆਖੀ ਗੁਰੂ ਨਾਨਕ ਸਾਹਿਬ ਨੇ। ਆਖਿਆ ਇਹਨਾਂ ਕੂੜਿਆਂ ਦੇ ਨਾਲ ਤੁਸੀਂ ਗੱਲ ਕਰਕੇ ਵੇਖੋ, ਇਹ ਕਹਿਣ ਕਥਨ ਚ ਕਿਸੇ ਨੂੰ ਵਾਰਾਂ ਨਹੀਂ ਆਉਣ ਦਿੰਦੇ। ਜਿਵੇਂ ਨਾ ਕੋਈ ਬੰਦਾ ਇੰਨਾ ਜ਼ਿਆਦਾ ਬੋਲੇ, ਇੰਨਾ ਜ਼ਿਆਦਾ ਏਦਾਂ ਕਥੇ, ਏਦਾਂ ਓਦਾਂ ਓਦਾਂ, ਵਾਰਾਂ ਹੀ ਨਹੀਂ ਆਉਣ ਦਿੰਦੇ। ਸਿਆਣਾ ਬੰਦਾ ਹੱਥ ਜੋੜ ਕੇ ਕਹਿੰਦਾ ਵੀ ਠੀਕ ਹੈ ਭਰਾਵਾ, ਚਲੋ ਕੋਈ ਗੱਲ ਨਹੀਂ, ਕਹਿਣ ਕਥਨ ਵਾਰਾਂ ਨੇ। ਕੂੜਾ ਬੰਦਾ ਕਈ ਵਾਰ ਬੜਾ ਉੱਚੀ ਬੋਲਦਾ, ਤੇ ਜੇ ਕੋਈ ਸੱਚਾ ਬੰਦਾ ਮਾੜੀ ਜਿਹੀ ਗੱਲ ਕਰਨ ਲੱਗੇ ਤੇ ਫਿਰ ਉਹਨੂੰ ਦਬਕੇ ਵੀ ਮਾਰਦੇ ਨੇ, ਏਦਾਂ ਜੋ ਹੈ ਨਾ। ਕਹਿਣ ਕਥਨ ਵਾਰਾਂ ਨਹੀਂ ਆਵੇ। ਤੋ ਬਾਬਾ ਜੀ ਨੇ ਆਖਿਆ, ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਬਿਨ ਨਾਵੈ ਮਨ ਨਾ ਮਨ ਤ੍ਰਿਪਤ ਨਾ ਆਵੈ। ਬਾਬਾ ਜੀ ਕਹਿੰਦੇ ਮੈਂ ਕੀ ਵੇਖ ਰਿਹਾ ਵੀ ਜ਼ਿੰਦਗੀ ਵਿੱਚ ਮੈਨੂੰ ਕੋਈ ਸੂਝ ਨਹੀਂ, ਬੂਝ ਨਹੀਂ, ਸਮਝ ਨਹੀਂ, ਪਰ ਹੁਣ ਪਤਾ ਲੱਗ ਗਿਆ ਵੀ ਹੇ ਰੱਬ ਜੀ, ਤੇਰੇ ਨਾਮ ਤੋਂ ਬਿਨਾਂ ਮਨ ਦੇ ਵਿੱਚ ਤ੍ਰਿਪਤੀ ਨਹੀਂ ਆ ਸਕਦੀ। ਬਿਨ ਨਾਵੈ ਮਨ ਤ੍ਰਿਪਤ ਨਾ ਆਵੈ। ਅਗਲਾ ਬਚਨ ਹੈ ਜੀ, ਜੋ ਜਨਮੇ ਸੇ ਰੋਗ ਵਿਆਪੇ। ਜਿਹੜਾ ਜਿਹੜਾ ਵੀ ਜਿਹਦਾ ਵੀ ਜਨਮ ਹੋਇਆ ਨਾ, ਉਹ ਸਾਰੇ ਰੋਗੀ ਨੇ। ਈਵਨ ਆਪਾਂ ਇਹਨੂੰ ਮੰਨੀਏ ਨਾ ਮੰਨੀਏ, ਕਈ ਵਾਰ ਬੰਦਾ ਫਿਜ਼ੀਕਲ ਤੌਰ ਤੇ ਰੋਗੀ ਹੁੰਦਾ, ਪਰ ਬਹੁਤੀ ਵਾਰ ਬੰਦਾ ਮਾਨਸਿਕ ਤੌਰ ਤੇ ਰੋਗੀ ਹੁੰਦਾ। ਸਾਡੇ ਸੁਭਾਅ ਦੇ ਇਹ ਰੋਗ ਹੁੰਦੇ ਨੇ, ਜਿਵੇਂ ਆਪਾਂ ਬਾਣੀ ਚ ਪੜ੍ਹਦੇ ਨਾ, ਜੋ ਜੋ ਦਿਸ ਹੈ ਸੋ ਸੋ ਰੋਗੀ, ਜੋ ਜੋ ਦਿਸ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਾਬਾ ਜੀ ਕਹਿੰਦੇ ਨੇ ਰੋਗ ਤੋਂ ਰਹਿਤ ਕੌਣ ਹੈ? ਮੇਰਾ ਸਤਿਗੁਰੂ। ਨਹੀਂ ਤੇ ਜਿਹਨੂੰ ਤੁਸੀਂ ਵੇਖ ਰਹੇ ਹੋ, ਸਾਰੇ ਹੀ ਬੰਦਿਆਂ ਨੂੰ ਕੋਈ ਨਾ ਕੋਈ ਰੋਗ ਚਿੰਬੜਿਆ। ਇੱਕ ਰੋਗ ਤੇ ਸਾਨੂੰ ਕਾਮਨ ਹੈ ਜੀ ਸਾਰਿਆਂ ਨੂੰ, ਉਹ ਪਤਾ ਕਿਹੜਾ ਹੈ? ਉਹ ਜਨਮ ਤੋਂ ਹੀ ਸਾਡੇ ਨਾਲ ਆ ਗਿਆ ਸੀ, ਉਹ ਹੈ ਹਉਮੈ ਦਾ ਰੋਗ। ਜਿਹੜਾ ਹਉਮੈ ਦਾ ਰੋਗ ਹੈ ਨਾ, ਈਗੋ ਦਾ ਰੋਗ ਜਿਹੜਾ ਹੈ, ਇਹ ਜਨਮ ਤੋਂ ਹੀ ਸਾਡੇ ਨਾਲ ਆ ਗਿਆ ਸੀ ਜਦੋਂ ਅਸੀਂ ਸੰਸਾਰ ਵਿੱਚ ਆਏ। ਤੁਸੀਂ ਈਗੋ ਦਾ ਕਦੇ ਵੇਖਿਓ, ਇਹਦਾ ਨਿਤਾਰਾ ਕਰਕੇ। ਘਰ ਵਿੱਚ ਦੋ ਬੱਚੇ ਹੋਣ ਨਾ, ਇੱਕ ਨਿਊ ਬੋਰਨ ਬੇਬੀ ਹੋਵੇ ਤੇ ਇੱਕ ਉਹ ਤੋਂ ਪਹਿਲਾਂ ਬੱਚਾ ਹੋਵੇ, ਤੇ ਕਿਉਂਕਿ ਨਿਊ ਬੋਰਨ ਬੇਬੀ ਵਾਲੇ ਜਾਂ ਛੋਟੇ ਵਾਲੇ ਬੱਚੇ ਵੱਲ ਤੇ ਨੋਰਮਲ ਗੱਲ ਹੈ ਵੀ ਉਹਦੇ ਵੱਲ ਪਰਿਵਾਰ ਨੇ ਜ਼ਿਆਦਾ ਝੁਕਣਾ, ਤੇ ਜਿਹੜਾ ਥੋੜ੍ਹਾ ਵੱਡਾ ਹੁੰਦਾ ਉਹ ਈਰਖਾ ਕਰਨ ਲੱਗ ਪੈਂਦਾ, ਉਹ ਜੈਲਸ ਕਰਨ ਲੱਗ ਪੈਂਦਾ। ਇਹ ਇਹ ਇਹ ਮਤਲਬ ਨੋਰਮਲ ਫਨੋਮਨਾ ਹੈ ਸਾਡਾ, ਇਹ ਬੰਦੇ ਦੀ। ਹਾਂ, ਬੱਚੇ ਨੂੰ ਸਮਝਾਉਣਾ ਪੈਂਦਾ ਵੱਡੇ ਨੂੰ ਫਿਰ ਵੀ, ਨਹੀਂ ਬਹੁਤ ਕੋਈ ਗੱਲ ਨਹੀਂ, ਤੇਰੀ ਵੀ ਇੱਦਾਂ ਹੀ ਸੰਭਾਲ ਕਰਦੇ ਸੀ ਜਦੋਂ ਤੂੰ ਛੋਟਾ ਸੀ, ਤੈਨੂੰ ਵੀ ਇੱਦਾਂ ਹੀ ਸਾਰੇ ਜਣੇ ਕਰਦੇ ਸੀ, ਉਹਨੂੰ ਵੀ ਇੱਦਾਂ ਸਮਝਾਉਣਾ ਪੈਂਦਾ, ਫਿਰ ਬੱਚੇ ਨੂੰ ਭਰੋਸੇ 'ਚ ਲੈਣਾ ਪੈਂਦਾ। ਤੋ ਹਉਮੈ ਦਾ ਜਿਹੜਾ ਰੋਗ ਹੈ ਨਾ, ਵੱਡੇ ਛੋਟੇ ਹੋਣ ਦਾ ਜਿਹੜਾ ਰੋਗ ਹੈ, ਮੋਹ ਦੇ ਜਿਹੜੇ ਰੋਗ ਨੇ, ਇਹ ਬੰਦੇ ਨੂੰ ਇੱਦਾਂ ਹੀ ਚਿੰਬੜਨੇ ਸ਼ੁਰੂ ਹੋ ਜਾਂਦੇ ਨੇ। ਤੋ ਗੁਰੂ ਪਹਿਲੇ ਸਮਿਆਂ ਦੇ ਵਿੱਚ ਤੁਹਾਨੂੰ ਯਾਦ ਹੈ ਵੀ ਜਦੋਂ ਬੱਚੇ ਜਨਮ ਲੈਂਦੇ ਸੀ, ਚਲੋ ਗੁਰੂ ਕਿਰਪਾ ਕਰੇ ਹਰ ਬੱਚਾ ਤੰਦਰੁਸਤ ਪੈਦਾ ਹੋਵੇ, ਪਰ ਪਹਿਲੇ ਸਮਿਆਂ ਦੇ ਵਿੱਚ ਬੱਚਿਆਂ ਨੂੰ ਆਮ ਹੀ ਪੋਲੀਓ ਵਰਗੇ ਰੋਗ ਹੋ ਜਾਂਦੇ ਸੀ, ਕਿਸੇ ਦਾ ਹੱਥ ਪੈਰ ਦੂਜਾ ਤੀਜਾ। ਹੁਣ ਤੇ ਚੀਜ਼ਾਂ ਚਲੋ ਖਤਮ ਹੋ ਗਈਆਂ, ਤੇ ਉਹਦੇ ਉੱਤੇ ਕਾਬੂ ਪਾਇਆ ਗਿਆ। ਮਤਲਬ ਦੋ ਬੂੰਦ ਜ਼ਿੰਦਗੀ ਦੀ ਇੰਡੀਆ ਦੇ ਵਿੱਚ ਇੱਕ ਮੁਹਿੰਮ ਚੱਲੀ ਸੀ, ਡਰੋਪਸ ਵਗੈਰਾ ਉਹਨਾਂ ਨੂੰ ਬੱਚਿਆਂ ਨੂੰ ਦਿੱਤੀਆਂ ਗਈਆਂ, ਡਾਕਟਰਾਂ ਨੇ ਉਹ ਸਾਰਾ ਕੁਝ ਲੱਭਿਆ, ਤੇ ਬੱਚੇ ਅੱਜ ਕੱਲ੍ਹ ਨੋਰਮਲ ਜਨਮ ਲੈ ਰਹੇ ਨੇ। ਹੁਣ ਇੱਦਾਂ ਹੀ ਕੁਝ ਮਾਨਸਿਕ ਰੋਗ ਸਾਨੂੰ ਲੱਗਦੇ ਨੇ ਜਦੋਂ ਬੱਚਾ ਜਨਮ ਲੈਂਦਾ, ਸੋਸਾਇਟੀ ਦੇ ਵਿੱਚੋਂ ਲੱਗ ਜਾਂਦੇ ਨੇ। ਤੋ ਉਹਨਾਂ ਮਾਨਸਿਕ ਰੋਗਾਂ ਨੂੰ, ਚਾਹੇ ਉਹ ਹਉਮੈ ਹੈ ਚਾਹੇ ਲੋਭ ਦਾ ਰੋਗ ਹੈ, ਉਹਨਾਂ ਨੂੰ ਦੂਰ ਕਰਨ ਲਈ ਇੱਕ ਡਾਕਟਰ ਹੈ, ਉਹ ਕਹੇ ਗੁਰੂ। ਗੁਰੂ ਸਾਡੇ ਉਹਨਾਂ ਰੋਗਾਂ ਨੂੰ ਦੂਰ ਕਰਦਾ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਜੋ ਜਨਮੇ ਸੇ ਰੋਗ ਵਿਆਪੇ, ਹਉਮੈ ਮਾਇਆ ਦੁੱਖ ਸੰਤਾਪੇ, ਸੇ ਜਨ ਬਾਚੇ। ਉਹ ਸੇਵਕ ਬਚ ਜਾਂਦੇ ਨੇ, ਸੇ ਜਨ ਬਾਚੇ ਜੋ ਪ੍ਰਭ ਰਾਖੇ, ਜਿਨ੍ਹਾਂ ਨੂੰ ਪ੍ਰਭੂ ਨੇ ਰੱਖ ਲਿਆ, ਜਿਨ੍ਹਾਂ ਨੂੰ ਵਾਹਿਗੁਰੂ ਨੇ ਰੱਖ ਲਿਆ ਨਾ, ਉਹ ਬਚ ਗਏ। ਬਾਕੀ ਸਾਰੇ ਹੀ ਇਸ ਰੋਗ ਦੇ ਗ੍ਰਸਤ ਨੇ, ਕੋਈ ਹਉਮੈ ਦਾ ਰੋਗ ਹੈ ਕਿਸੇ ਨੂੰ। ਅਗਲਾ ਬਚਨ ਹੈ, ਸਤਿਗੁਰ ਸੇਵੇ, ਜਿਹਨੇ ਸਤਿਗੁਰ ਨੂੰ ਸੇਵ ਲਿਆ, ਜਿਹਨੇ ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਅਪਣਾ ਲਿਆ, ਸਤਿਗੁਰ ਸੇਵੇ ਅੰਮ੍ਰਿਤ ਰਸ ਚਾਖੇ, ਉਹਨਾਂ ਨੇ ਅੰਮ੍ਰਿਤ ਰਸ ਨੂੰ ਚੱਖ ਲਿਆ। ਅਖੀਰਲਾ ਬੋਲ ਹੈ, ਚਲ ਤੋ ਮਨ ਰੱਖੈ ਅੰਮ੍ਰਿਤ ਚਾਖੇ। ਚਲ ਤੋ ਮਨ ਦਾ ਅਰਥ ਕੀ ਹੁੰਦਾ? ਚਲ ਤੋ ਜਿਹੜਾ ਮਨ ਚਲਾਏਵਾਨ ਹੈ, ਭੱਜਾ ਫਿਰਦਾ, ਕਦੀ ਇੱਧਰ ਕਦੀ ਉੱਧਰ ਕਦੀ ਉੱਧਰ, ਜਿਹੜਾ ਮਨ ਟਿਕਾਅ ਵਿੱਚ ਨਹੀਂ ਹੈ। ਮਹਾਰਾਜ ਨੇ ਕਿਹਾ, ਚਲ ਤੋ ਮਨ ਰੱਖੈ ਅੰਮ੍ਰਿਤ ਚਾਖੈ, ਅੰਮ੍ਰਿਤ ਨੂੰ ਚੱਖ ਕੇ ਉਹ ਚੱਲਦਾ ਹੋਇਆ ਮਨ ਟਿਕਾਅ ਵਿੱਚ ਆ ਗਿਆ। ਅੰਮ੍ਰਿਤ ਨੂੰ ਚੱਕ ਕੇ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ। ਇਹ ਪਰਮਗਤ ਕੀ ਹੁੰਦੀ ਹੈ? ਪਰਮਗਤ ਹੈ ਵੀ ਹੁਣ ਮਨ ਟਿਕਾਅ ਵਿੱਚ ਆ ਗਿਆ, ਇਹਨੂੰ ਕਹਿੰਦੇ ਨੇ ਪਰਮਗਤ। ਪਰਮਗਤੀ ਦੁਨੀਆਂ ਦੀ ਸਭ ਤੋਂ ਉੱਤਮ ਪਰਮਗਤੀ ਹੈ, ਜਦੋਂ ਬੰਦੇ ਦਾ ਮਨ ਕਾਬੂ ਵਿੱਚ ਆ ਜਾਂਦਾ, ਮਨ ਜੀਤੈ ਜੱਗ ਸਭ। ਪਰਮਗਤੀ ਦਾ ਮਤਲਬ ਵੀ ਇਹ ਹੁੰਦਾ ਕਿ ਤੇਰੀ ਅੰਮ੍ਰਿਤ ਬਾਣੀ ਨੂੰ, ਤੇਰੀ ਵਿਚਾਰ ਨੂੰ ਸੁਣ ਕੇ ਹੁਣ ਮੈਂ ਮਨ ਨੂੰ ਟਿਕਾਣੇ ਲਿਆਂਦਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਹੁਣ ਕੀ ਇਹਦਾ ਰਿਜ਼ਲਟ ਕੀ ਨਿਕਲਿਆ? ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਤੋ ਚਲਤੋ ਮਨ ਰੱਖੈ, ਜਿਹਨੇ ਚਲਦੇ ਹੋਏ ਮਨ ਨੂੰ ਰੱਖ ਲਿਆ, ਅੰਮ੍ਰਿਤ ਚੱਖੈ ਸਤਿਗੁਰ ਸੇਵ, ਸਤਿਗੁਰ ਦੀ ਸੇਵਾ ਦੁਆਰਾ। ਅੰਮ੍ਰਿਤ ਸ਼ਬਦ ਭਾਖ ਹੈ, ਭਾਖ ਹੈ ਦਾ ਮਤਲਬ ਬੋਲਣਾ। ਗੁਰੂ ਦੀ ਸੇਵਾ ਦੁਆਰਾ ਉਹ ਅੰਮ੍ਰਿਤ ਰੂਪੀ ਸ਼ਬਦ ਨੂੰ ਭਾਖਣ ਲੱਗ ਪਿਆ, ਬੋਲਣ ਲੱਗ ਪਿਆ, ਉਚਾਰਨ ਲੱਗ ਪਿਆ। ਸੱਚੇ ਸ਼ਬਦ ਮੁਕਤ ਗਤ ਪਾਏ, ਮੁਕਤੀ ਮਿਲ ਗਈ। ਕਿਵੇਂ? ਸੱਚੇ ਸ਼ਬਦ ਦੇ ਦੁਆਰਾ ਉਹਨੂੰ ਮੁਕਤੀ ਮਿਲ ਗਈ। ਨਾਨਕ ਵਿੱਚੋਂ ਆਪ ਗਵਾਏ, ਹੇ ਨਾਨਕ ਜਿਨ੍ਹੇ ਵਿੱਚੋਂ ਆਪਣੇ ਆਪੇ ਨੂੰ ਗਵਾ ਲਿਆ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਕਿੰਨੇ ਆਪ ਗਵਾਈਏ ਤਾਂ ਸ਼ੈ ਪਾਈਏ। ਆਪਣੇ ਆਪੇ ਨੂੰ ਗਵਾਓਗੇ ਤੇ ਫਿਰ ਖਸਮ ਦੀ ਪ੍ਰਾਪਤੀ ਹੋਵੇਗੀ। ਹੋਮੇ ਹੀ ਵੱਡਾ ਰੋਗ ਹੈ, ਹੋਮੇ ਦੀਰਘ ਰੋਗ ਹੈ। ਤੋ ਬਾਬਾ ਜੀ ਨੇ ਆਖਿਆ ਦਾਰੂ ਪੀਏ ਸਮਾਏ, ਇਹਦਾ ਦਾਰੂ ਵੀ ਹੈਗਾ, ਲਾ ਇਲਾਜ ਨਹੀਂ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਵਾਂਗੇ ਤੋ ਸਾਰੀ ਸੰਗਤ ਦਾ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਢਾਡੀ ਭਾਈ ਵਰਿੰਦਰ ਸਿੰਘ ਵਾਰ ਸੁਣਾ ਦੇ ਜੱਥੇ ਨੂੰ ਸਰਵਣ ਕਰੋ। ਤੋ ਜਥਾ ਸਵੇਰੇ ਸ਼ਾਮ ਹੁਣ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਿਆ ਕਰੇਗਾ ਜੀ, ਤੇ ਹੋਰ ਵੀ ਜਿਹੜੀ ਕੋਈ ਜਾਣਕਾਰੀ ਹੈ ਉਹ ਗਿਆਨੀ ਜੀ ਆਪ ਜੀ ਦੇ ਨਾਲ ਸਾਂਝੀ ਕਰਨਗੇ। ਆਪ ਜੀ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਿਕਾਰਯੋਗ ਸਤਿ ਸੰਗਤ ਜੀ, ਇਸ ਸਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਜਿਹਨਾਂ ਨੇ ਕਥਾ ਦੇ ਨਾਲ ਨਾਲ ਅੱਜ ਕੱਲ੍ਹ ਦੀਆਂ ਥੋੜ੍ਹੀ ਜਿਹੀ ਜੋ ਗੱਲਬਾਤ ਚੱਲ ਰਹੀ ਹੈ ਉਹਦੇ ਵਿਚਾਰੇ ਸਾਂਝ ਕੀਤੀ ਹੈ। ਬਹੁਤ ਸੰਗਤਾਂ ਸਾਨੂੰ ਪੁੱਛਦੀਆਂ ਨੇ ਭਾਈ ਸਾਹਿਬ ਸੰਗਤੋਂ ਕੋਈ ਪ੍ਰੋਬਲਮ ਨਹੀਂ, ਤੁਸੀਂ ਗੁਰਦੁਆਰਾ ਸਾਹਿਬ ਆਓ, ਨਤਮਸਤਕ ਹੋ, ਔਰ ਇਹ ਸਮਾਂ ਹੈ ਤੁਹਾਡਾ ਸਾਨੂੰ ਸਹਿਯੋਗ ਦੇਣ ਦਾ, ਕਿਉਂਕਿ ਬੜੀਆਂ ਹਨੇਰੀਆਂ ਚੱਲ ਰਹੀਆਂ ਨੇ। ਤੇ ਸੱਚ ਸੱਚ ਹੀ ਆ, ਭਾਈ ਸਾਹਿਬ ਨੇ ਕਿਹਾ ਸੀ ਕਿ ਸੱਚ ਕਦੀ ਡੁੱਬਦਾ ਨਹੀਂ ਗੁਰਮੁਖ ਪਿਆਰਿਓ। ਉਹਨਾਂ ਦੇ ਉਹ ਆਪਣਾ ਸੱਚ ਕਹਿੰਦੇ ਆ, ਸਿੱਖ ਚ ਇਹੋ ਹੀ ਪ੍ਰੋਬਲਮ ਆ ਕਿ ਜਿਹੜਾ ਵੀ ਸਿੱਖ ਖੜਾ ਹੁੰਦਾ ਉਹ ਕਹਿੰਦਾ ਮੈਂ ਹੀ ਸੱਚਾ, ਬਾਕੀ ਕੋਈ ਨਹੀਂ। ਸੋ ਇਹਨੂੰ ਭਾਈ ਸਾਹਿਬ ਨੇ ਕਿਹਾ ਸੀ ਨਾ ਵੀ ਜੰਮ ਦੇ ਬੱਚੇ ਦੇ ਵਿੱਚ ਵੀ ਇਹ ਸਾਡੀ ਹੋਮੇ ਆ, ਕਿ ਜਿੰਨਾ ਚਿਰ ਸਾਡੀ ਹੋਮੇ ਨਹੀਂ ਨਾ ਜਾਂਦੀ ਉਹਨਾਂ ਚਿਰ ਗੱਲ ਨਹੀਂ ਬਣਨੀ। ਸੋ ਮਹਾਰਾਜ ਇੱਕੋ ਸੀ, ਗੁਰੂ ਨਾਨਕ ਜੀ ਨੇ ਆਪ ਕਹਿਤਾ ਸੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਆਪਾਂ ਵੀ ਇਹ ਕਰੀਏ, ਕਿਉਂਕਿ ਸਾਡੇ ਪਿਤਾ ਦਾ ਹੀ ਖਿਮਾ ਕਰਨਾ ਆਪੇ ਮੰਨਦੇ ਨਾ, ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਗੁਰੂ ਨੇ, ਅਸੀਂ ਉਹਨਾਂ ਦਾ ਹੀ ਖਿਲਵਾੜ ਕਰ ਰਹੇ ਹਾਂ। ਕਿਉਂਕਿ ਆਪਣੇ ਚਾਰ ਪੰਜ ਸੱਤ ਪੰਜ ਛੇ ਹੋਣ ਜਾਂ ਪਰਿਵਾਰ ਹੋਵੇ ਤੇ ਬੱਚਾ ਕੋਈ ਪਿਓ ਦੇ ਨਾਲ ਕੋਈ ਗੱਲਬਾਤ ਹੋਵੇ ਤੇ ਉਹ ਬਹਿ ਕੇ ਸੁਲਝਦੇ ਕਿ ਲੋਕਾਂ ਨੂੰ ਦੱਸਦੇ ਆ। ਸੀਗਾ ਆ ਗਲਤੀ ਹੈ, ਅਸੀਂ ਮੰਨਦੇ ਹਾਂ, ਬਿਲਕੁਲ ਗਲਤੀ ਮੰਨਦੇ ਹਾਂ। ਸਾਡੀ ਗਲਤੀ ਹੈ ਕਿ ਆਪਾਂ ਗੱਡੀ ਚੈੱਕ ਨਹੀਂ ਕੀਤੀ, ਕਿਉਂ? ਆਪਾਂ ਸਰੂਪ ਵੇਖੇ ਇਹਨਾਂ ਦੇ ਵੀ ਗੁਰੂ ਦੇ ਸਿੱਖ ਨੇ ਲੈਣ ਵਾਸਤੇ ਆਏ। ਦੂਸਰੀ ਗੱਲ ਅੱਗੇ ਵੀ ਗੱਲ ਕੀਤੀ ਆ ਕਿ ਜੇ ਇਹ ਸਤਿਕਾਰ ਕਮੇਟੀ ਹੈ ਇਹਦਾ ਫਰਜ਼ ਕੀ ਦਾ? ਇਹਦਾ ਫਰਜ਼ ਇੱਕੋ ਹੀ ਆ ਵੀ ਜੇ ਕੋਈ ਕਤਾਈ ਹੋ ਰਹੀ ਆ ਤੁਸੀਂ ਵੇਖ ਲਈ ਆ ਤੇ ਆਣ ਕੇ ਪ੍ਰਬੰਧਕਾਂ ਨੂੰ ਦੱਸੋ ਵੀ ਭਾਈ ਇਹ 'ਚ ਨਹੀਂ ਜਾ ਸਕਦੇ ਸਰੂਪ, ਤੁਹਾਡਾ ਪਹਿਲਾਂ ਫਰਜ਼ ਬਣਦਾ। ਚਲੋ ਕੋਈ ਨਹੀਂ, ਆਪਾਂ ਮੰਨਦੇ ਹਾਂ, ਗੁਰੂ ਕਿਰਪਾ ਕਰੇ। ਵੈਸੇ ਖਿਮਾ ਕਰਨਾ, ਅਸੀਂ ਬੋਲਣਾ ਨਹੀਂ ਚਾਹੁੰਦੇ, ਔਰ ਫਿਰ ਵੀ ਕੋਈ ਨਾ ਕੋਈ ਗੱਲ ਹੋ ਜਾਂਦੀ ਹੈ, ਮੈਂ ਖਿਮਾ ਦਾ ਜਾ ਚੁੱਕਾ। ਕੋਸ਼ਿਸ਼ ਕਰੋ ਕਿ ਆਪਾਂ ਇਸ ਨੂੰ ਨਿਬੇੜੀਏ ਅਤੇ ਬਾਬੇ ਦਾ ਇਹ ਸ਼ਬਦ ਜ਼ਰੂਰ ਚੇਤੇ ਕਰ ਲਈਏ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋ ਜੋੜੀ ਗੁਰਮ ਬੈਸੋ ਸ਼ਬਦ। ਅਸੀਂ ਕੌਣ? ਆਪ ਹੀ ਆਪਣੀਆਂ ਬਾਹਾਂ ਆਪਣੇ ਵੱਲ ਨੂੰ ਹੀ ਆਉਣੀਆਂ, ਇਹ ਬਾਹਰ ਨੂੰ ਨਹੀਂ ਜਾਣੀਆਂ। ਆਪਾਂ ਆਪਣੇ ਆਪ ਨੂੰ ਇਕੱਠੇ ਕਰ ਲਈਏ, ਸਭ ਨੂੰ ਬੇਨਤੀ ਹੈ। ਪੰਥ ਇਕੱਠਾ ਹੋ ਜਾਏ ਨਾ ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਸਾਨੂੰ ਨਖੇੜ ਜਾਵੇ, ਇਹ ਸਾਡੇ ਆਪਣੇ ਅੰਦਰੂਨੀ ਮਸਲੇ ਹੀ ਸਾਨੂੰ ਖਰਾਬ ਕਰਦੇ ਨੇ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਬਖਸ਼ਣ। ਆਓ ਭਾਈ ਸਾਹਿਬ ਭਾਈ ਵਰਿੰਦਰ ਸਿੰਘ ਵਾਰਸ ਦੇ ਢਾਡੀ ਜੱਥੇ ਨੂੰ ਸਰਵਣ ਕਰੀਏ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਕੱਲ੍ਹ ਨੂੰ ਖੰਡ ਪਾਠ ਆਰੰਭ ਹੋਣੇ ਨੇ, ਪਰਿਵਾਰਾਂ ਨੂੰ ਬੇਨਤੀ 3 ਦਿਨ ਦਰਸ਼ਨ ਦੇਣੇ, ਔਰ ਬਿਲਡਿੰਗ ਵਾਸਤੇ ਆਪ ਜੀ ਨੂੰ ਬੇਨਤੀ ਜ਼ਰੂਰ ਸਹਿਯੋਗ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਵਾਹਿਗੁਰੂ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋਹਿ ਨਿਹਾਲ, ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ। ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛੱਤਰ ਪੱਤ ਤਿਨ ਛੋਡੋਂ ਤਿਆਗ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਦਾਨ, ਗ੍ਰਹਿ ਸਾਖਤ ਛੱਤੀ ਪ੍ਰਕਾਰ ਤੇ ਵਿਖੂ ਸਮਾਨ, ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਖਤ ਸਿਰਪਾਉ ਰੇਸ਼ਮੀ ਪੈਰਤ ਪਤ ਖੋਈ। ਸਾਖਤ ਸਿਉ ਮੁਖ ਜੋਰਿਆ, ਸਾਖਤ ਸਿਉ ਮੁਖ ਜੋਰਿਆ ਅਦ ਵਿੱਚੋ ਟੂਟੈ, ਹਰ ਜਨ ਕੀ ਸੇਵਾ ਜੋ ਕਰੇ ਇਤ ਉਤਹਿ ਛੂਟੈ, ਸਭ ਕਿਛ ਤੁਮ ਹੀ ਤੇ ਹੋ ਆਪ ਬਣਤ ਬਣਾਈ, ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ। ਪਰਮ ਸਨਮਾਨਯੋਗ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ ਸਤਿਗੁਰੂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਨਯੋਗ ਸਾਧ ਸੰਗਤ, ਆਓ ਵੱਡੇ ਭਾਗ ਨੇ ਜੋ ਸਤਸੰਗਤ ਰੂਪ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਜੁੜ ਮਿਲ ਬੈਠਣ ਦਾ ਇਸ ਸਬੱਬ ਬਣਿਆ ਹੋਇਆ, ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਗੁਰੂ ਪਿਆਰ ਵਾਲਿਆਂ ਦੇ ਪਾਸੋਂ ਜਿੱਥੇ ਹਰ ਜਸ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਲੜੀਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਕਥਾ ਵਿਚਾਰਾਂ ਦੀ ਸਾਂਝ ਗੁਰੂ ਸਵਾਰੇ ਆਪ ਸੰਗਤਾਂ ਦੇ ਨਾਲ ਬਣਾ ਕੇ ਗਏ। ਢਾਡੀ ਸਿੰਘਾਂ ਨੇ, ਕਿਉਂਕਿ ਪ੍ਰਕਰਨ ਵੀ ਬਿਲਕੁਲ ਇਹਦੇ ਨਾਲ ਰਲਦਾ ਮਿਲਦਾ ਜੇ ਆਪਾਂ ਵਿਚਾਰ ਰਹੇ ਹਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਵਿੱਚੋਂ, ਤੇ ਉਹਦੇ ਸੰਦਰਭ ਦੇ ਵਿੱਚ ਇੱਕ ਕਵਿਤਾ ਆਪ ਸੰਗਤਾਂ ਨੂੰ ਸਰਵਣ ਕਰਵਾਈ ਹੈ। ਆਓ ਚੱਲ ਰਹੇ ਪ੍ਰਕਰਨ ਨੂੰ ਅਗੇਤਰਿਆਂ ਤੋਰ ਸਕੀਏ, ਇੱਕ ਵਾਰ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਰੀਏ, ਧਿਆਨ ਹਾਜ਼ਰੀਆਂ ਲਵਾਈਏ, ਅਦਬ ਵਿਚਾਈਏ, ਤੇ ਇੱਕ ਵਾਰ ਜੁੜ ਮਿਲ ਬੈਠੀ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਤੋਂ ਜਦੋਂ ਤੁਰੇ ਸਨ, ਹਜ਼ੂਰ ਨੇ ਆਪਣੇ ਨਾਲ ਰਬਾਬੀ ਲਿਆ ਸੀ, ਭਾਈ ਮਰਦਾਨਾ। ਭੈਣ ਬੇਬੇ ਨਾਨਕੀ ਤੋਂ 20 ਰੁਪਈਏ ਲੈ ਕੇ ਸਤਿਗੁਰਾਂ ਨੇ ਆਪਣੇ ਸਾਥੀ ਆਪਣੇ ਰੱਬੀ ਰਬਾਬੀ ਭਾਈ ਮਰਦਾਨੇ ਨੂੰ ਦਿੱਤੇ, ਰਬਾਬ ਮੰਗਾਈ। ਖਿਆਲ ਕਰਿਓ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੋਲ ਮਾਇਆ ਨਹੀਂ ਸੀ। ਗੁਰਦੇਵ ਸੱਚੇ ਪਾਤਸ਼ਾਹ 20 ਪਿੰਡਾਂ ਦੇ ਪਟਵਾਰੀ ਸਨ, ਬਾਬਾ ਮਹਿਤਾ ਕਲਿਆਣ ਦਾਸ ਜੀ ਉਹਨਾਂ ਦੇ ਫਰਜ਼ੰਦ ਸਨ, ਅਮੀਰ ਪਰਿਵਾਰ ਦੇ ਨਾਲ ਤਾਲੁਕ ਸੀ, ਅਮੀਰ ਘਰਾਣਾ ਸੀ। ਫਿਰ ਜਿਸ ਦਿਨ ਸੁਲਤਾਨਪੁਰ ਲੋਧੀਓਂ ਸਾਹਿਬ ਸੱਚੇ ਪਾਤਸ਼ਾਹ ਤੁਰੇ ਨੇ, ਉਦੋਂ ਪਹਿਲਾਂ ਵੇਖਿਆ ਜਾਏ ਤੇ ਨਵਾਬ ਦੌਲਤ ਖਾਨ ਮੋਦੀ ਦੇ ਮੋਦੀ ਸਨ ਹਜ਼ੂਰ। ਇਹ ਗੱਲ ਇਹਨੂੰ ਇਉਂ ਸਮਝੋ ਵੀ ਉਹ ਪ੍ਰਗਣਾ ਸੀ ਜਿਹੜਾ ਸੁਲਤਾਨਪੁਰ ਲੋਧੀ, ਉਹਦਾ ਹੁਕਮਰਾਨ, ਉਹਦਾ ਡਿਕਟੇਟਰ ਸੀ ਨਵਾਬ ਦੌਲਤ ਖਾਂ, ਤੇ ਨਵਾਬ ਦੌਲਤ ਖਾਂ ਤੱਕ ਹਜ਼ੂਰ ਸੱਚੇ ਪਾਤਸ਼ਾਹ ਦੀ ਸਿੱਧੀ ਪਹੁੰਚ ਸੀ। ਜਦੋਂ ਆਪਾਂ 13-13 ਦਾ ਸੰਕਲਪ ਸੁਣਦੇ ਹਾਂ ਨਾ, ਵੀ ਗੁਰਦੇਵ ਸੱਚੇ ਪਾਤਸ਼ਾਹ ਨੇ 13-13 ਕਹਿ ਕੇ ਦੇ ਦਿੱਤਾ, ਦਰਅਸਲ ਆਪਾਂ ਪਿੱਛੇ ਵਿਚਾਰ ਕਰਾਂ ਆ ਕਿ ਉਹਨਾਂ ਦਿਨਾਂ ਦੇ ਵਿੱਚ ਆਮ ਤੌਰ ਤੇ ਤਨਖਾਹਾਂ ਜਿਣਸ ਦੇ ਰੂਪ ਵਿੱਚ ਹੀ ਦਿੱਤੀਆਂ ਜਾਂਦੀਆਂ ਸੀ, ਤੇ ਜਿਣਸ ਦੇ ਰੂਪ ਦੇ ਵਿੱਚ ਮਿਲਿਆ ਹੋਇਆ ਉਹ ਹਿੱਸਾ ਜਿਹੜਾ ਗੁਰਦੇਵ ਸੱਚੇ ਪਾਤਸ਼ਾਹ ਦੀ ਬਾਕਾਇਦਾ ਆਪਣੀ ਤਨਖਾਹ ਹੁੰਦੀ ਸੀ, ਉਹਦੇ ਵਿੱਚੋਂ ਲੋੜਵੰਦਾਂ ਦੀ ਮਦਦ ਇਹ ਕਹਿ ਕੇ ਕਰ ਦਿੰਦੇ ਸੀ ਵੀ ਇਹ ਤੇਰਾ ਹੀ ਆ। ਮੰਨ ਲਓ ਕਿਸੇ ਕੋਲ ਖਰੀਦਣ ਵਾਸਤੇ ਪੈਸੇ ਨਹੀਂ, ਉਹਨੂੰ ਇਹ ਕਹਿ ਕੇ ਦੇ ਦੇਣਾ ਵੀ ਇਹ ਤੇਰਾ ਹੀ ਆ। ਆਪਣੇ ਦਸਵੰਧ ਵਿੱਚੋਂ, ਆਪਣੇ ਦਸਵੰਧ ਦੀ ਮਾਇਆ, ਆਪਣੀ ਕਿਰਤ ਕਮਾਈ ਦੀ ਮਾਇਆ ਖਰਚਦੇ ਸੀ ਹਜ਼ੂਰ। ਪਰ ਉਹਨਾਂ ਨੇ ਜਦੋਂ ਰਬਾਬ ਖਰੀਦੀ ਭਾਈ ਫਰੰਦੇ ਦੇ ਕੋਲੋਂ, ਤੇ ਗੁਰੂ ਪਿਆਰਿਓ ਉਹਦੇ ਵਾਸਤੇ ਮਾਇਆ ਉਹਨਾਂ ਨੇ ਬੇਬੇ ਨਾਨਕੀ ਕੋਲੋਂ ਲੈ ਕੇ ਦਿੱਤੀ। ਦਰਅਸਲ ਕੀਰਤਨ ਦੇ ਵਿੱਚ ਹਿੱਸਾ ਪਵਾਇਆ ਸੀ ਮਾਈਆਂ ਦਾ, ਬੀਬੀਆਂ ਦਾ, ਭੈਣ ਬੇਬੇ ਨਾਨਕੀ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ। ਤਾਂ ਜਦੋਂ ਤੁਰੇ ਸੀ ਸੁਲਤਾਨਪੁਰ ਲੋਧੀ ਤੋਂ, ਨਾਲ ਸਾਥੀ ਭਾਈ ਮਰਦਾਨਾ ਲਿਆ ਸੀ, ਜ਼ਾਤ ਦਾ ਮਰਾਸੀ ਸੀ। ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਇਸੇ ਸੰਦਰਭ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆਖੀਆਂ ਵੀ ਸਨ। ਆਪਾਂ ਵਿਚਾਰ ਕਰ ਰਹੇ ਸਾਂ ਜਿਵੇਂ ਕਿ ਢਾਡੀ ਸਿੰਘਾਂ ਨੇ ਹੁਣੇ ਕਵਿਤਾ ਆਪ ਜੀ ਨੂੰ ਸਰਵਣ ਕਰਵਾਈ ਹੈ ਕਿ ਪਰਮੇਸ਼ਰ ਜਿਹੜਾ ਰੱਬ ਹੈ, ਜਿਹੜਾ ਅਕਾਲ ਪੁਰਖ ਹੈ, ਉਹਦਾ ਯਰਾਨਾ ਹਮੇਸ਼ਾ ਨੀਵਿਆਂ ਦੇ ਨਾਲ ਰਿਹਾ, ਉੱਚਿਆਂ ਦੇ ਨਾਲ ਨਹੀਂ ਰਿਹਾ, ਉਹਦਾ ਉਹ ਹਮੇਸ਼ਾ ਨੀਵੇਂ ਨਾਲ ਖੜਿਆ।
ਤੇ ਗੁਰੂ ਨਾਨਕ ਦਾ ਸਿੱਖ ਵੀ ਹਮੇਸ਼ਾ ਨੀਵਿਆਂ ਨਾਲ ਹੀ ਖੜਦਾ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਹਜ਼ੂਰ ਨੇ ਆਖਿਆ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਇਹ ਵੀ ਆਖਿਆ ਵੀ ਮੰਨ ਲਓ ਕਈ ਵਾਰ ਕਿਸੇ ਬੰਦੇ ਨੂੰ ਪੈਸੇ ਦੀ ਆਕੜ ਹੈ, ਸਾਹਮਣੇ ਖੜਾ ਕੋਈ ਗਰੀਬ ਹੋਵੇ, ਐਵੇਂ ਵੇਖ ਕੇ ਬੰਦਾ ਮੁੱਛਾਂ ਨੂੰ ਤਾ ਦੇਈ ਜਾਏ। ਹਜ਼ੂਰ ਨੇ ਆਖਿਆ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾਗਰ ਮੈਂ ਸਾੜੀ। ਐਸਾ ਬੰਦਾ ਜਿਹੜਾ ਗਰੀਬ ਦੀ ਗੁਰਬਤ ਵੇਖ ਕੇ ਉਹਦਾ ਮਜ਼ਾਕ ਬਣਾਵੇ, ਸਮਾਂ ਉਹਨੂੰ ਉਹਦੇ ਕੀਤੇ ਹੋਏ ਕੁਕਰਮਾਂ ਦੀ ਸਜ਼ਾ ਜ਼ਰੂਰ ਦਿੰਦਾ ਹੈ। ਤਾਂ ਆਪਾਂ ਇੱਕ ਪੱਖ ਵਿੱਚ ਆ ਰਹੇ ਸਾਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪਹੁੰਚੇ ਨੇ ਪਿੰਡ ਤੁਲੰਬੇ। ਤੁਲੰਬੇ ਆਉਣ ਦਾ ਸਤਿਗੁਰਾਂ ਦਾ ਇੱਕ ਖਾਸ ਪ੍ਰਯੋਜਨ ਹੈ। ਇੱਥੋਂ ਦਾ ਰਹਿਣ ਵਾਲਾ ਇੱਕ ਬਹੁਤ ਅਮੀਰ ਵਿਅਕਤੀ ਹੈ, ਬੜਾ ਧਨਾੜ ਵਿਅਕਤੀ ਹੈ, ਜਿਹੜਾ ਪਿੰਡ ਵਿੱਚ ਆਏ ਆਉਂਦੇ ਜਾਂਦੇ ਮੁਸਾਫਰਾਂ ਦੀ ਬੜੀ ਟਹਿਲ ਸੇਵਾ ਕਰਦਾ ਸੀ। ਲੋਕਾਂ ਵਿੱਚ ਉਹਦੀ ਇਹ ਚਰਚਾ ਸੀ ਵੀ ਕੋਈ ਮੁਸਾਫਰ ਆਵੇ, ਆਮ ਤੌਰ 'ਤੇ ਉਹਨਾਂ ਸਮਿਆਂ 'ਚ ਆਪਾਂ ਕੱਲ੍ਹ ਵੀ ਵਿਚਾਰ ਰਹੇ ਸਾਂ ਵੀ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਕਸਬਿਆਂ ਵਿੱਚ ਮੁਸਾਫਰਖਾਨੇ ਬਣੇ ਹੋਏ ਸਨ। ਲੋਕ ਪੈਦਲ ਸਫ਼ਰ ਕਰਦੇ, ਰਾਤ ਪੈ ਜਾਣੀ ਤਾਂ ਕਿਸੇ ਵੀ ਸ਼ਹਿਰ ਦੇ ਵਿੱਚ ਬਣੇ ਹੋਏ ਮੁਸਾਫਰਖਾਨੇ ਵਿੱਚ ਸਰਾਂ ਦੇ ਵਿੱਚ ਰਾਤ ਗੁਜ਼ਾਰਨੀ, ਪੰਧ ਆਪਣਾ ਅਗਲੇ ਦਿਨ ਸਵੇਰੇ ਫਿਰ ਪੰਧ ਪੈ ਜਾਣਾ। ਤਾਂ ਇਹ ਜਿਹੜਾ ਵਿਅਕਤੀ ਸੀ ਜਿਹਨੂੰ ਲੋਕ ਮੁਸਲਮਾਨ ਸ਼ੇਖ ਸੱਜਣ ਆਖਦੇ ਸਨ ਅਤੇ ਹਿੰਦੂ ਨੂੰ ਸੱਜਣ ਕਹਿ ਕੇ ਬੁਲਾਉਂਦੇ ਸੀ, ਇਹ ਬੜਾ ਧਰਮੀ ਪੁਰਸ਼ ਸੀ ਲੋਕਾਂ ਦੀ ਨਿਗਾਹ ਵਿੱਚ। ਇਹਨੇ ਇੱਕ ਪਾਸੇ ਮਸੀਤ, ਦੂਜੇ ਪਾਸੇ ਮੰਦਰ, ਪਿੰਡ ਦੇ ਬਾਹਰ ਬਾਹਰ ਸਰਾਂ ਬਣਾਈ ਹੋਈ ਸੀ। ਲੋਕ ਕਹਿੰਦੇ ਸੀ ਬੜਾ ਵੱਡਾ ਸੇਵਾਦਾਰ ਹੈ, ਕੋਈ ਸਾਧੂ ਸੰਤ ਮਹਾਤਮਾ ਪਿੰਡ ਆਉਣਾ, ਇਹਨੇ ਬੜੀ ਸੇਵਾ ਕਰਨੀ, ਪ੍ਰਸ਼ਾਦਾ ਪਾਣੀ ਛਕਾਉਣਾ। ਲੋਕ ਕਹਿੰਦੇ ਸੀ ਪਿੰਡ ਦਾ ਸਭ ਤੋਂ ਵੱਡਾ ਧਰਮੀ ਪੁਰਖ ਹੀ ਸੱਜਣ ਹੈ, ਪਰ ਸੱਚਾਈ ਕੀ ਸੀ ਉਹਦੇ ਬਾਰੇ ਕੋਈ ਨਹੀਂ ਸੀ ਜਾਣਦਾ। ਹੁਣ ਤੁਸੀਂ ਇਹ ਦੋਵੇਂ ਪੱਖ ਜਿਹੜੇ ਨੇ ਇਹਨੂੰ ਬਿਲਕੁਲ ਬਰਾਬਰ ਰੱਖ ਕੇ ਤੁਲਨਾਤਮਕ ਅਧਿਐਨ ਕਰਕੇ ਵੇਖੋ। ਕਦੇ ਜਿਹੜਾ ਆਪਾਂ ਪਿੱਛੇ ਜਿਹੜੀ ਕਹਾਣੀ ਵਿਚਾਰੀ ਹੈ, ਇਤਿਹਾਸ ਦਾ ਜਿਹੜਾ ਪੱਖ ਆਪਾਂ ਪਿੱਛੇ ਵਿਚਾਰਿਆ, ਉਹ ਵਿਚਾਰਿਆ ਸੀ ਭਾਈ ਲਾਲੋ ਦਾ। ਇਹ ਸੱਜਣ ਜਿਹਨੂੰ ਸਾਖੀਕਾਰਾਂ ਨੇ ਸੱਜਣ ਠੱਗ ਲਿਖਿਆ। ਜਦੋਂ ਆਪਾਂ ਭਾਈ ਲਾਲੋ ਦਾ ਪੱਖ ਵੇਖਦੇ ਹਾਂ, ਭਾਈ ਲਾਲੋ ਸਮਾਜਿਕ ਤੌਰ 'ਤੇ ਬਹੁਤ ਲਤਾੜਿਆ ਹੋਇਆ, ਸਮਾਜਿਕ ਤੌਰ 'ਤੇ ਬਹੁਤ ਨੀਵੇਂ ਦਰਜੇ ਦਾ, ਜਿਹਨੂੰ ਸ਼ੂਦਰ ਸ਼੍ਰੇਣੀਆਂ ਨੇ ਆਪਾਂ ਉਹਦੇ ਵਿੱਚ ਰੱਖਿਆ ਹੋਇਆ ਸੀ, ਪਰ ਉਹਦਾ ਰੂਹਾਨੀਅਤ ਦਾ ਪੱਖ ਬਹੁਤ ਉੱਚਾ ਸੀ, ਬਹੁਤ ਉੱਚਾ। ਉਹ ਇਉਂ ਸੀ ਜਿਵੇਂ ਗੋਦੜੀ ਲਪੇਟਿਆ ਹੋਇਆ ਕੋਈ ਲਾਲ ਹੋਵੇ। ਹਜ਼ੂਰ ਨੇ ਆਖਿਆ ਨਾ ਬਸਤਾ ਟੂਟੀ ਚੁੰਪੜੀ ਚੀਰ ਸਭ ਛਿੰਨਾ, ਜ਼ਾਤ ਨ ਪਤ ਨ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨ ਇੱਠ ਤਨ ਰੂਪਹੀਣ ਕਿਸ਼ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਉਹ ਸੀ ਗੋਦੜੀ ਲਪੇਟਿਆ ਹੋਇਆ ਲਾਲ, ਉਹ ਰੂਹਾਨੀਅਤ ਦੇ ਪੱਖੋਂ ਬਹੁਤ ਅਮੀਰ ਸੀ, ਬਹੁਤ ਜ਼ਿਆਦਾ ਅਮੀਰ, ਪਰ ਸਮਾਜਿਕ ਪੱਖ ਤੋਂ ਤੇ ਮਾਇਕ ਪੱਖ ਤੋਂ ਬਹੁਤ ਪਛੜਿਆ ਹੋਇਆ। ਪਰ ਜਿਹੜੇ ਬੰਦੇ ਕੋਲ ਸਤਿਗੁਰੂ ਅੱਜ ਆਏ ਹੈ, ਇਹ ਸਮਾਜਿਕ ਪੱਖ ਤੋਂ ਬਹੁਤ ਉੱਚਾ, ਮਾਇਕ ਪੱਖ ਤੋਂ ਬਹੁਤ ਅਮੀਰ, ਬਹੁਤ ਧਨਾੜ। ਲੋਕ ਚਰਚਾ, ਲੋਕਾਂ ਦੇ ਵਿੱਚ ਇਹਦੀ ਚਰਚਾ ਸੀ ਬਿਲਕੁਲ ਐਨ ਇੱਕ ਧਰਮੀ ਪੁਰਸ਼ ਦੀ, ਪਰ ਜੇ ਇਹਦਾ ਰੂਹਾਨੀਅਤ ਦਾ ਤੁਸੀਂ ਪੱਖ ਵੇਖੋ ਤੇ ਬਹੁਤ ਗਿਰਿਆ ਹੋਇਆ। ਲੋਕ ਤਾਂ ਸਿਰਫ ਇਹਦਾ ਇੱਕੋ ਹੀ ਪੱਖ ਜਾਣਦੇ ਸੀ, ਦੂਜਾ ਪੱਖ ਕੀ ਸੀ ਉਹ ਮੈਂ ਕਵਿਤਾ ਤੋਂ ਬਾਅਦ ਵਿੱਚ ਤੁਹਾਡੇ ਚਰਨਾਂ ਵਿੱਚ ਅਰਜ਼ ਕਰਾਂਗਾ। ਲਓ ਜੀ, ਗੁਰਦੇਵ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਤੁਲੰਬੇ, ਇਹਨੇ ਇਹਦੂ ਪਹਿਲਾਂ ਵੀ ਗੁਰਦੇਵ ਸੱਚੇ ਪਾਤਸ਼ਾਹ ਨੂੰ ਸਰਾਂ ਵਿੱਚ ਠਹਿਰਾਏ, ਹਜ਼ੂਰ ਦੇ ਚਿਹਰੇ ਦਾ ਜਦੋਂ ਜਲਾਲ ਤੱਕਿਆ, ਨੂਰਾਨੀ ਚਿਹਰਾ ਤੱਕਿਆ, ਇਹਨੂੰ ਸਮਝਦਿਆਂ ਦੇਰ ਨਾ ਲੱਗੀ ਵੀ ਇਹ ਕੋਈ ਸਧਾਰਨ ਸਾਧੂ ਸੰਤ ਨਹੀਂ ਹੈ। ਉਹਨੇ ਹਜ਼ੂਰ ਦਾ ਉਤਾਰਾ ਆਪਣੇ ਘਰ ਇੱਕ ਸਪੈਸ਼ਲ ਸਭਾਤ ਵਿੱਚ ਕਰਾਇਆ। ਕੋਈ ਉਹਦਾ ਨੌਕਰ ਪਾਣੀ ਲੈ ਕੇ ਭੱਜਾ ਆਉਂਦਾ ਹੈ, ਕੋਈ ਆ ਕੇ ਮੁੱਠੀ ਚਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਕੋਈ ਕਹਿੰਦਾ ਹਜ਼ੂਰ ਦੱਸੋ ਦੁੱਧ ਛਕੋਗੇ ਜਾਂ ਕੀ ਬਣਾ ਕੇ ਲਿਆਈਏ। ਤੇ ਭਾਈ ਮਰਦਾਨਾ ਇਹ ਸਾਰੇ ਕੌਤਕ ਵੇਖ ਰਿਹਾ ਸੀ, ਬਹੁਤ ਖੁਸ਼ ਹੋ ਰਿਹਾ ਸੀ। ਭਾਈ ਮਰਦਾਨਾ ਕਿਉਂ ਖੁਸ਼ ਹੋ ਰਹੇ ਸਨ? ਭਾਈ ਮਰਦਾਨਾ ਜੀ ਲੰਮਾ ਪੰਧ ਜੋ ਕੀਤਾ ਸੀ, ਤੁਰਿਆਂ ਨੂੰ ਬਹੁਤ ਦਿਨ ਹੋ ਗਏ ਸੀ। ਦਰਅਸਲ ਨਾ ਇੱਥੇ ਤੁਲੰਬੇ ਆਉਣ ਤੋਂ ਪਹਿਲਾਂ ਭਾਈ ਮਰਦਾਨਾ ਆਪਣੇ ਚਿੱਤ ਵਿੱਚ ਇਹ ਵਿਚਾਰਦਾ ਆਉਂਦਾ ਸੀ ਵੀ ਇੰਨਾ ਲੰਮਾ ਪੰਧ ਕੀਤਾ, ਕਾਸ਼ ਕਿਤੇ ਕੋਈ ਸਬੱਬ ਬਣੇ ਤੇ ਚਾਰ ਦਿਨ ਕੋਈ ਚੰਗਾ ਸੇਵਾਦਾਰ ਮਿਲ ਜਾਏ, ਟਿਕ ਕੇ ਚਾਰ ਦਿਨ ਆਰਾਮ ਕਰੀਏ, ਆਰਾਮ ਕਰਨ ਤੋਂ ਬਾਅਦ ਵਿੱਚ ਫਿਰ ਗਾਂ ਤੁਰਿਆ ਜਾਏ, ਮਿਲ ਜਾਏ ਜੇ ਕੋਈ ਚੰਗਾ ਸੇਵਾਦਾਰ ਤੇ ਮੈਂ ਤੇ ਬਾਬੇ ਨੂੰ ਕਹਿ ਦੇਣਾ ਵੀ ਆਪਾਂ ਚਾਰ ਦਿਨ ਰੁਕੀਏ ਇੱਥੇ। ਉਹਨਾਂ ਚਿਰ ਨੂੰ ਤੁਲੰਬੇ ਆ ਗਏ। ਲਓ ਜੀ, ਜਦੋਂ ਸੱਜਣ ਦੇ ਉਹਦੇ ਨੌਕਰ ਚਾਕਰ ਸੇਵਾ ਕਰ ਰਹੇ ਸਨ, ਦੌੜ ਭੱਜ ਕਰ ਰਹੇ ਸਨ, ਆਪ ਸੱਜਣ ਹੱਥ ਜੋੜੀ ਗੁਰੂ ਚਰਨਾਂ ਵਿੱਚ ਖੜਾ ਸੀ,
ਭਾਈ ਮਰਦਾਨੇ ਨੇ ਵੇਖਿਆ ਵੀ ਇਹਦੂ ਚੰਗਾ ਸਮਾਂ ਨਹੀਂ ਹੋ ਸਕਦਾ, ਵੀ ਇਹਦੂ ਪਹਿਲਾਂ ਵੀ ਬਾਬਾ ਆਖੇ ਵੀ ਚੱਲ ਬਈ ਮਰਦਾਨੇ ਆਪਾਂ ਇੱਥੋਂ ਚੱਲੀਏ, ਪਹਿਲਾਂ ਹੀ ਬੇਨਤੀ ਕਰ ਦਈਏ। ਆ ਵੇਖਿਓ ਜਰਾ ਗੁਰੂ ਚਰਨਾਂ ਚ ਬੈਠਾ ਭਾਈ ਮਰਦਾਨਾ ਇੱਕ ਰਜੋਈ ਕਰ ਰਿਹਾ, ਇੱਕ ਬੇਨਤੀ ਕਰ ਰਿਹਾ, ਕੀ ਆਖ ਰਿਹਾ ਸਤਿਗੁਰਾਂ ਨੂੰ? ਸਰਵਣ ਕਰੋ ਢਾਡੀ ਸਿੰਘ ਕਿਉਂ ਕਹਿੰਦੇ

ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭਾਈ ਮਰਦਾਨੇ ਦਾ ਪ੍ਰੇਮ, ਭਾਈ ਮਰਦਾਨੇ ਦਾ ਪਿਆਰ ਧੁਰਤੀ ਅੱਪੜਿਆ ਹੋਇਆ ਸੀ। ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਪਿਆਰੇ ਰਬਾਬੀ ਉੱਤੇ ਬਹੁਤ ਮਾਣ ਸੀ, ਉੱਥੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਬਹੁਤ ਪ੍ਰੇਮ, ਬਹੁਤ ਪਿਆਰ ਰੱਖਦਾ ਸੀ। ਗੁਰੂ ਪਿਆਰੀ ਸਾਧ ਸੰਗਤ, ਬਾਬੇ ਦੇ ਬਚਨਾਂ ਦੇ ਨਾਲ ਦਿਨੇ ਰਾਤ ਭੁੱਖਾ ਪਿਆਸਾ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾਲ ਤੁਰਿਆ ਰਹਿੰਦਾ ਸੀ। ਜਦੋਂ ਵੀ ਕਦੇ ਆਨੰਦ ਬਣਨਾ, ਬਾਬੇ ਆਖਣਾ, ਮਰਦਾਨਿਆ ਖੋੜ ਰਬਾਬ, ਕੋਈ ਅਕਾਲ ਪੁਰਖ ਦਾ ਲਾਹੀ ਸਦ ਗਾਵੀਏ, ਬਾਬੇ ਅੱਖਾਂ ਬੰਦ ਕਰਨੀਆਂ, ਧੁਰ ਦੀ ਬਾਣੀ ਆਉਣੀ, ਭਾਈ ਮਰਦਾਨੇ ਨੇ ਰਬਾਬ ਤੇ ਪੋਟੇ ਲਾਉਣੇ, ਬੜਾ ਆਨੰਦ ਬਣਨਾ। ਤੋ ਹਮੇਸ਼ਾ ਭੁੱਖਾ ਪਿਆਸਾ ਬਾਬੇ ਦੇ ਬਚਨ ਪਾਲਦਾ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰ ਦਾ ਬੰਧਾ ਭਾਈ ਮਰਦਾਨਾ ਦਿਨੇ ਰਾਤ ਗੁਰਦੇਵ ਸੱਚੇ ਪਾਤਸ਼ਾਹ ਨਾਲ ਤੁਰਿਆ ਰਹਿੰਦਾ। ਪਰ ਕਦੇ ਕਦੇ ਨਾ ਭੁੱਖ ਤੇ ਪਿਆਸ ਉਹਨੂੰ ਬੇਬਲ ਵੀ ਕਰ ਦਿੰਦੀ। ਧਿਆਨ ਰੱਖਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਪਿਆਰ ਇੰਨਾ ਸੀ ਭਾਈ ਮਰਦਾਨੇ ਦਾ ਵੀ ਕਈ ਵਾਰ ਨਾ ਭਾਈ ਮਰਦਾਨੇ ਨੇ ਆਖਣਾ, ਮਹਾਰਾਜ ਤੁਹਾਡੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਹਜ਼ੂਰ ਨੇ ਆਖਣਾ, ਕਿਵੇਂ ਬਈ? ਹਜ਼ੂਰ ਨੇ ਆਖਣਾ, ਬਾਬਾ ਭਾਈ ਮਰਦਾਨੇ ਨੇ ਆਖਣਾ, ਤੇਰੀ ਤੇ ਮੇਰੀ ਜ਼ਾਤ ਇੱਕੋ। ਹੁਣ ਖਿਆਲ ਕਰਿਓ, ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਖੱਤਰੀ ਕੁਲ ਖਾਨਦਾਨ ਵਿੱਚ ਪੈਦਾ ਹੋਏ ਸੀ ਤੇ ਭਾਈ ਮਰਦਾਨਾ ਸੀ ਡੂਮ ਮਰਾਸੀ, ਜ਼ਾਤ ਇੱਕ ਕਿੱਦਾਂ ਹੋ ਗਈ ਭਲਾ? ਪਰ ਪਿਆਰ ਦੀ ਖੇਡ ਸੀ ਨਾ। ਉਹਨੇ ਆਖਣਾ, ਬਾਬਾ ਤੇਰੀ ਤੇ ਮੇਰੀ ਇੱਕੋ ਜ਼ਾਤ। ਉਹਨੇ ਆਖਣਾ, ਕਿਵੇਂ? ਬਾਬਾ ਮੈਂ ਤੇਰਾ ਡੂਮ, ਉਹਨੇ ਸ਼ਬਦ ਵਰਤਣੇ, ਤੂੰ ਖੁਦਾਏ ਦਾ ਡੂਮ, ਤੂੰ ਰੱਬ ਦੀ ਬੰਦਗੀ ਕਰਨ ਵਾਲਾ, ਤੂੰ ਰੱਬ ਦੇ ਗੁਣ ਗਾਉਂਦਾ ਤੇ ਮੈਂ ਤੇਰੇ ਗੁਣ ਗਾਉਣਾ, ਮੈਂ ਤੇਰਾ ਡੂਮ ਤੇ ਤੂੰ ਖੁਦਾਏ ਦਾ ਡੂਮ, ਤੇਰੇ ਤੇ ਮੇਰੇ ਵਿੱਚ ਕਾਈ ਅੰਤਰ ਨਾਹੀਂ, ਜਨਮ ਸਾਖੀ ਦੇ ਬੋਲ ਨੇ। ਪਰ ਜਿਵੇਂ ਆਪਾਂ ਵਿਚਾਰ ਕਰ ਰਹੇ ਸਾਂ ਵੀ ਕਦੇ ਕਦੇ ਭੁੱਖ ਪਿਆਸ ਉਹਨੂੰ ਬੇਬਲ ਕਰ ਦਿੰਦੀ ਸੀ। ਜਦੋਂ ਨਾ ਸੱਜਣ ਠੱਗ ਦੇ, ਉਹਦੇ ਕਰਿੰਦੇ, ਉਹਦੇ ਨੌਕਰ ਚਾਕਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਆਸੇ ਪਾਸੇ ਭੱਜੇ ਫਿਰਦੇ ਸੀ, ਉਹਨੂੰ ਵੇਖ ਕੇ ਭਾਈ ਮਰਦਾਨਾ ਬੜਾ ਖੁਸ਼ ਹੋ ਰਿਹਾ ਸੀ। ਵੇਖੋ ਇਹ ਚੀਜ਼ਾਂ ਜਿਹੜੀਆਂ ਨੇ, ਆਏ ਗਏ ਕਿਸੇ ਵੀ ਵਿਅਕਤੀ ਦੀ ਟਹਿਲ ਸੇਵਾ ਕਰਨਾ, ਜਦੋਂ ਕਦੇ ਵੀ ਕੋਈ ਵਿਅਕਤੀ ਤੁਹਾਨੂੰ ਮਿਲਦਾ ਹੈ, ਮੇਲ ਗੇਲ ਤੋਂ ਉਪਰੰਤ ਸਭ ਤੋਂ ਪਹਿਲਾ ਪੱਖ ਤਾਂ ਤੁਹਾਡਾ, ਸਭ ਤੋਂ ਪਹਿਲਾ ਪ੍ਰਭਾਵ ਤੇ ਤੁਹਾਡਾ ਇਹ ਪੈਂਦਾ ਵੀ ਤੁਸੀਂ ਮੇਜ਼ਬਾਨੀ ਕਿਵੇਂ ਕਰਦੇ ਹੋ। ਇੱਕ ਬੜੀ ਪ੍ਰਸਿੱਧ ਕਹਾਵਤ ਹੈ, ਕਿਸੇ ਕਵੀ ਦੀਆਂ ਲਿਖੀਆਂ ਹੋਈਆਂ ਦੋ ਸਤਰਾਂ ਨੇ ਵੀ, ਆਓ ਬੈਠੋ ਪਾਣੀ ਪੀਓ ਪੱਖਾ ਲੈ ਲਓ ਪਿਆਰੇ, ਸ਼ੋਭਾ ਮਾਣ ਦਵਾਉਂਦੇ ਇਹ ਅਣਮੁੱਲੇ ਆਦਰ ਚਾਰੇ। ਬੜਾ ਮਾਣ ਮਿਲਦਾ ਹੈ, ਬੜੀ ਵਡਿਆਈ ਮਿਲਦੀ ਹੈ, ਤੇ ਵਡਿਆਈ ਉਹਨੂੰ ਮਿਲਣੀ ਆ ਜਿਹਨੇ ਘਰ ਆਏ ਕਿਸੇ ਵਿਅਕਤੀ ਨੂੰ ਚਾਹ ਪਾਣੀ ਪੁੱਛਣਾ ਹੈ, ਜਲ ਪਾਣੀ ਛਕਾਉਣਾ ਹੈ, ਆਏ ਗਏ ਦੀ ਟਹਿਲ ਸੇਵਾ ਕਰਨੀ ਹੈ, ਫਿਰ ਉਹਦਾ ਸਮਾਜ ਵਿੱਚ ਮਾਣ ਵੀ ਬਣਦਾ। ਸੱਜਣ ਠੱਗ ਦਾ ਸਮਾਜ ਵਿੱਚ ਬਣੇ ਹੋਏ ਮਾਣ ਸਨਮਾਨ ਦਾ ਕਾਰਨ ਕੀ ਸੀ? ਲੋਕਾਂ ਦੇ ਸਾਹਮਣੇ ਉਹ ਬੜਾ ਵੱਡਾ ਸੇਵਾਦਾਰ ਸੀ, ਬਹੁਤ ਵੱਡਾ ਟਹਿਲੂਆ ਸੀ, ਪਰ ਸੱਚਾਈ ਤੋਂ ਲੋਕ ਅਵਗਤ ਨਹੀਂ ਸਨ। ਲਓ ਜੀ, ਜਦੋਂ ਭਾਈ ਮਰਦਾਨਾ ਗੁਰਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠਾ ਕਹਿ ਰਿਹਾ ਸੀ, ਮਹਾਰਾਜ ਬਹੁਤ ਦਿਨ ਹੋ ਗਏ ਤੁਰਿਆ, ਬਹੁਤ ਲੰਮਾ ਪੰਧ ਕੀਤਾ, ਥਕਾਵਟ ਨਾਲ ਸਰੀਰ ਚੂਰ ਚੂਰ ਹੋ ਗਿਆ, ਤੇ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਇਹ ਕਰਨੀ ਆ ਵੀ ਕੱਲ੍ਹ ਨੂੰ ਨਾ ਆਰਡਰ ਕਰ ਦਿਓ ਵੀ ਚੱਲ ਮਰਦਾਨਿਆ ਚੱਲੀਏ ਆਪਾਂ ਅਗਾਂਹ, ਇਹ ਬੰਦੇ ਬਹੁਤ ਪਿਆਰੇ ਹੈ, ਬਹੁਤ ਸੇਵਾਦਾਰ ਹੈ, ਆਪਾਂ ਚਾਰ ਕੁ ਦਿਨ ਇੱਥੇ ਰੁਕੀਏ ਤਾਂ ਕਿ ਸਾਰਾ ਜਿਹੜਾ ਜਿੰਨੀ ਥਕਾਵਟ ਹੋਈ ਹੈ, ਥਕਾਵਟ ਪੰਧ ਦੀ ਜਿੰਨੀ ਥਕਾਵਟ ਹੈ ਸਾਰੀ ਲੱਥ ਜਾਏ, ਫਿਰ ਜਿਵੇਂ ਤੁਸੀਂ ਕਹੋ ਉੱਦਾਂ ਹੀ ਆਪਾਂ ਅਗਾਂਹ ਚਾਲਾ ਪਾ ਲਵਾਂਗੇ। ਤੋ ਕਦੇ ਕਦੇ ਨਾ ਭਾਈ ਮਰਦਾਨਾ ਜੀ ਬੜੇ ਹੈਰਾਨ ਹੁੰਦੇ ਸਨ, ਗੁਰੂ ਨਾਨਕ ਪਾਤਸ਼ਾਹ ਕਈ ਵਾਰੀ ਇਹੋ ਜਿਹੇ ਬਚਨ ਕਹਿ ਦਿੰਦੇ, ਉਹ ਗੱਲਾਂ ਕਈ ਵਾਰੀ ਭਾਈ ਮਰਦਾਨਾ ਜੀ ਦੇ ਸਮਝ ਨਾ ਆਉਂਦੀਆਂ, ਪਰ ਸਮੇਂ ਬਾਅਦ ਪਤਾ ਲੱਗਦਾ। ਉਹ ਲਿਖਿਆ ਭਾਈ ਗੁਰਦਾਸ ਜੀ ਨੇ 12 ਦੇ ਵਿੱਚ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਮੁਲਤਾਨ ਗਏ, ਜਿਣ ਮੇਲਾ ਸ਼ਿਵਰਾਤ ਦਾ ਸ਼ਬਦ ਉਹਨਾਂ ਨੇ ਵਰਤੇ, ਮੇਲਿਓ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਆਈ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਮੁਲਤਾਨ ਦੀ ਜ਼ਿਆਰਤ ਕੀਤੀ, ਅੱਗਿਓ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਕਹਿੰਦੇ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ, ਜਿਉ ਸਾਗਰ ਵਿੱਚ ਗੰਗ ਸਮਾਈ। ਹੋਇਆ ਕੀ ਵੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਤੇ ਨਾਲ ਭਾਈ ਮਰਦਾਨਾ ਹਜ਼ੂਰ ਗਏ ਮੁਲਤਾਨ।
ਮੁਲਤਾਨ ਸ਼ਹਿਰ ਬਾਰੇ ਇਹ ਗੱਲ ਬੜੀ ਮਸ਼ਹੂਰ ਸੀ ਵੀ ਉਹ ਪੀਰਾਂ ਫਕੀਰਾਂ ਦਾ ਸ਼ਹਿਰ ਹੈ। ਬਾਬਾ ਸ਼ੇਖ ਫਰੀਦ ਸਾਹਿਬ ਉਹਨਾਂ ਨੇ ਵੀ ਲੰਮਾ ਸਮਾਂ ਆਪਣਾ ਟਿਕਾਓ ਜਿਹੜਾ ਸੀ ਮੁਲਤਾਨ ਵਿੱਚ ਰੱਖਿਆ ਸੀ, ਪੀਰਾਂ ਫਕੀਰਾਂ ਦਾ ਸ਼ਹਿਰ ਸੀ। ਮੁਲਤਾਨ ਦੇ ਪੀਰਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਮੁਲਤਾਨ ਆ ਗਿਆ। ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਕਿਤੇ ਵੀ ਪਹੁੰਚਣ ਤੋਂ ਪਹਿਲਾਂ ਉਹਨਾਂ ਦੀ ਪ੍ਰਸਿੱਧੀ ਉੱਥੇ ਪਹੁੰਚ ਜਾਂਦੀ ਸੀ। ਕਿਉਂ? ਕਿਉਂਕਿ ਜਿੰਨੀਆਂ ਵੀ ਜਿੱਥੇ ਜਿੱਥੇ ਵੀ ਗੁਰਦੇਵ ਸੱਚੇ ਪਾਤਸ਼ਾਹ ਦੀਆਂ ਗੋਸ਼ਟੀਆਂ ਹੋਈਆਂ, ਵੱਡੇ ਵੱਡੇ ਕਹਿੰਦੇ ਕਹਾਉਂਦੇ ਸਿੱਧ ਪੀਰ ਪੈਗੰਬਰ ਨਾਥ ਜੋਗੀ ਬਾਬੇ ਅੱਗੇ ਗੋਡੇ ਟੇਕ ਗਏ ਸੀ, ਤੇ ਬਾਬਾ ਬਾਅਦ ਜਾਂਦਾ ਉਹਦੀ ਜਾਣ ਪਛਾਣ, ਉਹਦੇ ਆਉਣ ਦੀ ਚਰਚਾ ਸ਼ਹਿਰ ਵਿੱਚ ਪਹਿਲਾਂ ਪਹੁੰਚ ਜਾਂਦੀ। ਮੁਲਤਾਨ ਦੇ ਪੀਰਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਪਾਤਸ਼ਾਹ ਆਏ ਨੇ। ਮੁਲਤਾਨ ਦੇ ਪੀਰਾਂ ਨੇ ਇੱਕ ਕੁਐਸਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕੀਤਾ। ਉਹ ਕੁਐਸਚਨ ਕੀ ਸੀ? ਉਹਨਾਂ ਨੇ ਬੋਲ ਕੇ ਨਹੀਂ ਕੀਤਾ ਕੁਐਸਚਨ, ਉਹ ਸਵਾਲ ਉਹਨਾਂ ਬੋਲ ਕੇ ਨਹੀਂ ਪਾਇਆ। ਮੁਲਤਾਨ ਦੇ ਪੀਰ ਇਕੱਠੇ ਹੋਏ, ਉਹਨਾਂ ਨੇ ਦੁੱਧ ਦਾ ਇੱਕ ਬਹੁਤ ਵੱਡਾ ਕਟੋਰਾ ਭਰਿਆ, ਐਨ ਨੱਕੋ ਨੱਕ ਦੁੱਧ ਦਾ ਭਰਿਆ ਹੋਇਆ ਛੰਨਾ, ਇਕੱਠੇ ਹੋ ਕੇ ਤੇ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਆ ਕੇ ਹਾਜ਼ਰ ਹੋ ਗਏ। ਹੁਣ ਸਵਾਲ ਇਹ ਸੀ, ਦੁੱਧ ਉਹਨਾਂ ਕਿਹਾ ਵੀ ਧਰਮ ਦਾ ਰੂਪ ਹੈ, ਜਿਵੇਂ ਦੁੱਧ ਨਿਰਮਲ ਹੁੰਦਾ, ਚਿੱਟਾ ਹੁੰਦਾ, ਪਾਕ ਪਵਿੱਤਰ ਹੁੰਦਾ ਹੈ। ਉਹਨਾਂ ਆਖਿਆ ਵੀ ਮੁਲਤਾਨ ਜਿਵੇਂ ਦੁੱਧ ਦਾ ਛੰਨਾ ਐਨ ਨੱਕੋ ਨੱਕ ਭਰਿਆ ਹੋਇਆ ਸੀ, ਕਹਿਣਾ ਇਹ ਚਾਹੁੰਦੇ ਸੀ ਵੀ ਤੁਸੀਂ ਕਿਉਂ ਆਇਓ ਇੱਥੇ, ਇੱਥੇ ਤੇ ਪਹਿਲੇ ਧਰਮ ਦਾ ਬੜਾ ਬੋਲ ਬਾਲਾ ਹੈ, ਤੇ ਤੁਹਾਡੀ ਤਾਂ ਲੋੜ ਹੀ ਨਹੀਂ ਸੀ ਇੱਥੇ। ਲਓ ਜੀ ਦੁੱਧ ਦਾ ਛੰਨਾ ਭਰਿਆ, ਮੁਲਤਾਨ ਦੇ ਪੀਰ ਲੈ ਕੇ ਆਏ, ਤੇ ਭਾਈ ਮਰਦਾਨਾ ਜੀ ਵੇਖ ਕੇ ਖੁਸ਼ ਹੋ ਗਏ, ਕਹਿੰਦੇ ਬਾਬਾ ਵੇਖ ਕਿੱਡੇ ਬੰਦੇ ਸੇਵਾਦਾਰ ਹੈ, ਐਨ ਦੁੱਧ ਦਾ ਛੰਨਾ ਭਰ ਕੇ ਲੈ ਕੇ ਆਏ। ਮਹਾਰਾਜ ਕਹਿੰਦੇ ਮਰਦਾਨਾ, ਇਹ ਦੁੱਧ ਤੇਰੇ ਪੀਣ ਵਾਸਤੇ ਨਹੀਂ ਆਇਆ। ਹੈਰਾਨ ਹੋ ਗਏ ਭਾਈ ਮਰਦਾਨਾ ਜੀ, ਮਹਾਰਾਜ ਕਮਾਲ ਦੀਆਂ ਗੱਲਾਂ ਕਰਦੇ ਹੋ ਤੁਸੀਂ, ਅਗਲਾ ਦੁੱਧ ਦਾ ਛੰਨਾ ਭਰ ਕੇ ਲੈ ਕੇ ਆਇਆ, ਤੁਸੀਂ ਕਹਿੰਦੇ ਦੁੱਧ ਪੀਣ ਵਾਸਤੇ ਨਹੀਂ ਆਇਆ। ਵੀ ਜੇ ਪੀਣ ਵਾਸਤੇ ਨਹੀਂ ਆਇਆ ਹੋਰ ਦੱਸੋ ਦੁੱਧ ਦਾ ਕੀ ਕਰਨਾ, ਨਹਾਉਣਾ ਇਹਦੇ ਨਾਲ? ਅਗਲੇ ਦੁੱਧ ਦਾ ਛੰਨਾ ਭਰ ਕੇ ਲੈ ਕੇ ਆਏ ਆ, ਛਕਾਉਣ ਵਾਸਤੇ ਲੈ ਕੇ ਆਏ ਹੋਣਗੇ। ਹਜ਼ੂਰ ਕਹਿਣ ਲੱਗੇ, ਨਹੀਂ ਇਹ ਤੇਰੇ ਪੀਣ ਲਈ ਨਹੀਂ ਆਇਆ, ਸਵਾਲ ਆਇਆ ਬਹੁਤ ਵੱਡਾ। ਉੱਥੇ ਨਾ ਫਿਰ ਕਈ ਵਾਰ ਮੇਰੇ ਵਰਗੇ ਕਈ ਪ੍ਰਚਾਰਕ ਇਹ ਕਹਿ ਦਿੰਦੇ ਵੀ ਬਾਬੇ ਨੇ ਆਪਣੀ ਬਗਲ ਵਿੱਚੋਂ ਚਮੇਲੀ ਦਾ ਫੁੱਲ, ਕਿਉਂਕਿ ਭਾਈ ਗੁਰਦਾਸ ਜੀ ਨੇ ਆਖਿਆ ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਤੇ ਉਹਦੇ ਵਿੱਚ ਐਗਜ਼ਾਮਪਲ ਉਹਨਾਂ ਇਹ ਵਰਤੀ ਵੀ ਜਿਵੇਂ ਗੰਗਾ ਜਾਂ ਗੰਗਾ ਵਰਗੀਆਂ ਹੋਰ ਨਦੀਆਂ ਜਦੋਂ ਸਮੁੰਦਰ ਵਿੱਚ ਪੈਂਦੀਆਂ ਨੇ, ਸਮੁੰਦਰ 'ਚ ਐਨ ਮਿਕਸਅਪ ਹੋ ਜਾਂਦੀਆਂ ਨੇ, ਘੁਲ ਮਿਲ ਜਾਂਦੀਆਂ ਨੇ, ਫਰਕ ਨਹੀਂ ਰਹਿੰਦਾ ਉਹਨਾਂ ਵਿੱਚ ਕੋਈ ਵੀ, ਹੁਣ ਚਮੇਲੀ ਦਾ ਫੁੱਲ ਦੁੱਧ ਦੇ ਉੱਤੇ ਰੱਖਣ ਦਾ ਤੇ ਕੋਈ ਮਸਲਾ ਹੀ ਨਹੀਂ ਸੀ ਬਣਦਾ, ਕੋਈ ਸਵਾਲ ਹੀ ਨਹੀਂ ਸੀ ਬਣਦਾ। ਵਿਚਾਰਵਾਨਾਂ ਨੇ ਜਦੋਂ ਦੀ ਵਿਆਖਿਆ ਕੀਤੀ ਨਾ, ਉਹਨਾਂ ਆਖਿਆ ਵੀ ਬਾਬੇ ਆਪਣੀ ਬਗਲ ਵਿੱਚੋਂ ਚਮੇਲੀ, ਚਮੇਲੀ ਤੋਂ ਭਾਵ ਸੀ ਮਿਸ਼ਰੀ, ਮਿਸ਼ਰੀ ਕੱਢ ਕੇ ਦੁੱਧ ਵਿੱਚ ਮਿਲਾ ਦਿੱਤੀ। ਹਜ਼ੂਰ ਕਹਿਣ ਲੱਗੇ ਵੀ ਤੁਹਾਡੇ ਮਨ ਦਾ ਸਵਾਲ ਉਹਨਾਂ ਨੇ ਦੁੱਧ ਦਾ ਕਟੋਰਾ ਭਰ ਕੇ ਕੀਤਾ ਸੀ, ਉਹਨਾਂ ਨੇ ਮੂੰਹੋਂ ਕੁਝ ਨਹੀਂ ਸੀ ਬੋਲਿਆ, ਸੰਕੇਤਕ ਸਵਾਲ ਸੀ। ਤੇ ਸੰਕੇਤ ਨਾਲ ਹੀ ਬਾਬੇ ਨੇ ਜਵਾਬ ਦਿੱਤਾ ਵੀ ਜੇ ਇੱਥੇ ਧਰਮ ਬਹੁਤ ਹੈ, ਅਸੀਂ ਇੱਦਾਂ ਹੀ ਮਿਕਸਅਪ ਹੋ ਜਾਵਾਂਗੇ, ਇਵੇਂ ਰਲ ਜਾਵਾਂਗੇ ਧਰਮ ਦੇ ਵਿੱਚ, ਜਿਵੇਂ ਚਮੇਲੀ ਦੁੱਧ ਵਿੱਚ ਰਲ ਗਈ, ਜਿਵੇਂ ਮਿਸ਼ਰੀ ਦੁੱਧ ਵਿੱਚ ਘੁਲ ਗਈ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀਆਂ ਜੈ ਜੈਕਾਰਾਂ ਹੋਈਆਂ। ਭਾਈ ਮਰਦਾਨਾ ਜੀ ਉਦੋਂ ਤੱਕ ਇਹ ਹੀ ਸਮਝੀ ਬੈਠੇ ਸੀ ਵੀ ਦੁੱਧ ਛਕਣ ਵਾਸਤੇ ਆਇਆ, ਹਜ਼ੂਰ ਨੇ ਦੱਸ ਦਿੱਤੀ ਕਹਾਣੀ ਸਾਰੀ ਗੱਲ, ਭਾਈ ਮਰਦਾਨਾ ਜੀ ਨੂੰ ਸਮਝ ਆ ਗਈ। ਹੁਣ ਅੱਜ ਜਿਹੜਾ ਬੰਦਿਆਂ ਦੇ ਨਾਲ ਮੁਲਾਕਾਤ ਹੋਈ ਹੈ, ਭਾਈ ਮਰਦਾਨਾ ਤੇ ਬੜਾ ਖੁਸ਼ ਹੋ ਰਿਹਾ ਸੀ ਵੀ ਬੰਦੇ ਸੇਵਾਦਾਰ ਨੇ। ਜਦੋਂ ਭਾਈ ਮਰਦਾਨੇ ਨੇ ਇਹ ਗੱਲ ਆਖੀ ਨਾ, ਮਹਾਰਾਜ ਵੇਖੋ ਮੈਂ ਬੇਨਤੀ ਕਰਨੀ ਹੈ, ਮੈਂ ਤੁਹਾਡਾ ਕੋਈ ਵਚਨ ਨਹੀਂ ਮੋੜਦਾ, ਪਰ ਇੰਨਾ ਲੰਮਾ ਆਪਾਂ ਪੰਥ ਕੀਤਾ, ਸਰੀਰ ਥੱਕ ਕੇ ਚੂਰ ਹੋ ਗਿਆ, ਚਾਰ ਕੁ ਦਿਨ ਇੱਥੇ ਰੁਕੀਏ, ਫਿਰ ਜਿੱਥੇ ਕਹੋਗੇ ਜਿਵੇਂ ਕਹੋਗੇ ਤੁਹਾਡੇ ਨਾਲ ਆ। ਪਾਤਸ਼ਾਹ ਕਹਿਣ ਲੱਗੇ ਮਰਦਾਨਿਆ, ਇਹਨਾਂ ਦਾ ਆ ਜਿਹੜਾ ਬਾਹਰੀ ਰੰਗ ਹੈ, ਬਾਹਰੀ ਟਹਿਲ ਹੈ, ਇਹਨੂੰ ਵੇਖ ਕੇ ਖੁਸ਼ ਨਾ ਹੋ, ਇਹ ਬੰਦੇ ਤੈਨੂੰ ਵੇਖਣ ਵਾਸਤੇ ਬਹੁਤ ਸੱਜਣ ਲੱਗਦੇ ਹੈ। ਆ ਜਿਹੜੇ ਹੁਣ ਤੇਰੇ ਸਾਹਮਣੇ ਕੋਈ ਪਾਣੀ ਦਾ ਗਲਾਸ ਲੈ ਕੇ ਦੌੜਿਆ ਆਉਂਦਾ, ਕੋਈ ਦੁੱਧ ਦਾ ਛੰਨਾ ਲੈ ਕੇ ਦੌੜਿਆ ਆਉਂਦਾ, ਰਾਤ ਨੂੰ ਇਹਨਾਂ ਦੇ ਹੱਥ ਵਿੱਚ ਦੁੱਧ ਦੇ ਗਲਾਸ ਦੀ ਜਗ੍ਹਾ ਛੁਰੇ ਹੋਣੇ ਆ। ਇਹ ਬੰਦੇ ਜੋ ਤੈਨੂੰ ਦਿਖਾਈ ਦੇ ਰਹੇ ਆ ਉਹ ਅਸਲ ਨਹੀਂ। ਗੁਰੂ ਪਿਆਰਿਓ, ਇਹ ਗੱਲ ਬਿਲਕੁਲ ਐਵੇਂ ਹੀ ਆ ਜਿਵੇਂ ਸੋਨੇ ਦਾ ਬਣਿਆ ਹੋਇਆ ਇੱਕ ਗਹਿਣਾ ਹੋਵੇ ਤੇ ਦੂਜੇ ਪਾਸੇ ਹੋਵੇ ਕੋਈ ਮੁਲੰਮਾ। ਹੁਣ ਜਿਹੜਾ ਮੁਲੰਮਾ ਹੁੰਦਾ ਹੈ ਉਹਦੀ ਚਮਕ ਸੋਨੇ ਨਾਲੋਂ ਹਮੇਸ਼ਾ ਵਧੇਰੇ ਹੁੰਦੀ ਹੈ, ਪਰ ਪਾਰਖੂ ਅੱਖ ਜਿਹੜੀ ਹੈ ਨਾ ਉਹ ਪਰਖ ਲੈਂਦੀ ਹੈ ਇਸ ਗੱਲ ਨੂੰ। ਪਰ ਪਾਰਖੂ ਤੇ ਕੋਈ ਵਿਰਲਾ ਜੌਹਰੀ ਹੁੰਦਾ ਨਾ, ਕੋਈ ਵਿਰਲਾ ਜੌਹਰੀ ਉਹਦੀ ਪਹਿਚਾਣ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਜਾਣਦੇ ਸਨ ਅੰਦਰ ਦੀ ਹਕੀਕਤ। ਹਜ਼ੂਰ ਕਹਿਣ ਲੱਗੇ ਮਰਦਾਨਿਆ, ਇਹਨਾਂ ਦੇ ਬਾਹਰੀ ਭੇਖ ਤੇ ਨਾ ਡੁੱਲ, ਆ ਤੈਨੂੰ ਦੱਸੀਏ ਬੰਦੇ ਕੌਣ ਨੇ, ਇਹ ਕੀ ਕਰਦੇ ਨੇ, ਕੀ ਕਾਰੋਬਾਰ ਹੈ ਇਹਨਾਂ ਦਾ,
ਹਜ਼ੂਰ ਸੱਚੇ ਪਾਤਸ਼ਾਹ ਭਾਈ ਮਰਦਾਨੇ ਦੀ ਅੱਖਾਂ ਅੱਗੇ ਬਣਿਆ ਪਰਦਾ ਜਿਵੇਂ ਦੂਰ ਕਰ ਰਹੇ ਨੇ, ਜੋ ਕਹਿ ਰਹੇ ਨੇ ਸਰਵਣ ਕਰੋ ਢਾਡੀ ਸਿੰਘ।

0: ਜ਼ਿਮੀਦਾਰ ਕੋਈ ਖੇਤ ਵਾਹ ਰਿਹਾ ਸੀ, ਕੱਦ ਕਰ ਰਿਹਾ ਸੀ, ਖੱਤੇ ਵਿੱਚ ਪਾਣੀ ਖੜਾ ਹੋਇਆ, ਉਹਦੇ ਵਿੱਚ ਬਹੁਤ ਸਾਰੇ ਬਗਲੇ ਆ ਕੇ ਖੜੇ ਹੋ ਗਏ, ਐਨ ਦੁੱਧ ਚਿੱਟੇ ਰੰਗੇ, ਦੁੱਧ ਚਿੱਟੇ ਰੰਗ ਉਹਨਾਂ ਦੇ। ਹੁਣ ਵੇਖਣ ਨੂੰ ਲੱਗੇ ਵੀ ਜਿਵੇਂ ਇੱਕ ਲੱਤ ਤੇ ਖੜਾ ਬਗਲਾ ਸਮਾਧੀ ਲਾ ਰਿਹਾ ਹੈ ਅੱਖਾਂ ਬੰਦ ਕਰਕੇ, ਪਰ ਪਤਾ ਉਦੋਂ ਲੱਗਦਾ ਜਦੋਂ ਲੰਮੀ ਸਰੀ ਚੁੰਝ ਮਾਰ ਕੇ ਵਿੱਚੋਂ ਡੱਡੀ ਕੱਢ ਲਿਆਉਂਦਾ ਉਹ। ਹਜ਼ੂਰ ਨੇ ਬਾਣੀ ਅੰਦਰ ਇਹ ਐਗਜ਼ਾਮਪਲ ਵਰਤੀ, ਆਖਿਆ ਸਾਪ ਪੁੰਚ ਛੋਡੈ ਬਿਖ ਨਹੀਂ ਛੱਡੈ, ਉਦਕ ਮਾਹੇ ਜੈਸੇ ਬਗ ਧਿਆਨ ਮੰਡੈ। ਉਦਕ ਕਹਿੰਦੇ ਨੇ ਪਾਣੀ ਨੂੰ, ਪਾਣੀ ਵਿੱਚ ਜਿਵੇਂ ਬਗਲਾ ਸਮਾਧੀ ਲਾ ਕੇ ਖੜਾ ਹੁੰਦਾ। ਹਜ਼ੂਰ ਕਹਿਣ ਲੱਗੇ, ਮਰਦਾਨਾ ਇਹ ਬਗਲ ਸਮਾਧੀਆਂ ਲਾਉਣ ਵਾਲੇ ਬੰਦੇ ਨੇ, ਇਹਨਾਂ ਦੇ ਬਗਲਿਆਂ ਵਰਗੇ ਚਿੱਟੇ ਰੰਗ ਤੇ ਪਾਈਆਂ ਹੋਈਆਂ ਚਿੱਟੀਆਂ ਪੁਸ਼ਾਕਾਂ ਵੇਖ ਕੇ ਨਾ ਸਮਝ ਆਈ ਵੀ ਇਹ ਬੰਦੇ ਸੱਚਮੁੱਚ ਧਰਮੀ ਬੰਦੇ ਨੇ, ਇਹਨਾਂ ਦੀ ਸੱਚਾਈ ਕੁਝ ਹੋਰ ਹੈ, ਇਹਨਾਂ ਦਾ ਧੰਦਾ ਕੁਝ ਹੋਰ ਹੈ। ਥੋੜਾ ਜਿਹਾ ਪਰਦਾ ਚੁੱਕਿਆ ਮਹਾਰਾਜ ਸੱਚੇ ਪਾਤਸ਼ਾਹ ਨੇ। ਜੋ ਗੱਲਬਾਤ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਹੀ, ਉਹ ਢਾਡੀ ਸਿੰਘਾਂ ਨੇ ਆਪ ਜੀ ਨੂੰ ਢਾਡੀ ਰੰਗ ਵਿੱਚ ਸਰਵਣ ਕਰਵਾਈ ਹੈ। ਇਹਦੀ ਐਕਸਪਲੇਨੇਸ਼ਨ ਕੱਲ੍ਹ ਦੇ ਦੀਵਾਨ ਵਿੱਚ ਇਸੇ ਤਰ੍ਹਾਂ ਆਪਾਂ ਚੱਲਦੇ ਦੀਵਾਨ ਵਿੱਚ ਇਹਦੀ ਵਿਚਾਰ ਇਸੇ ਤਰ੍ਹਾਂ ਕਰਦੇ ਰਵਾਂਗੇ। ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਸਵਾਰੀ ਮਾਣਯੋਗ ਸਾਧ ਸੰਗਤ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਢਾਡੀ ਕਲਾ ਦਾ ਹਾਜ਼ਰ ਹੋ ਰਿਹਾ। ਸਰਬੱਤ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਸਭਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਦਾ ਹੋਇਆ ਸਾਥੀਆਂ ਸਣੇ ਆਪ ਜੀ ਦੇ ਚਰਨਾਂ ਵਿੱਚੋਂ ਖਿਮਾ ਦਾ ਜਾਚਕ ਹਾਂ ਤੋ ਬਖਸ਼ੋ ਆਗਿਆ। ਬੁਲਾਓ ਫਤਿਹ ਸਾਰੀ ਸੰਗਤ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਪੈਰ ਦਾਸ ਜੀਉ ਪਿੰਡ ਸਾਬੋ ਤੁਮਤ ਪਿਤਾ ਹਮੋ।

ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਣ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਉਹਨਾਂ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੀਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਹੋ ਸਾਹਿਬ ਜਾਦੇ ਆ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇਂਦਰ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ

ਫਤਿਹ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਉਣ ਆਸਰਨ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਤੋਂ ਆਪ ਦੇ ਹਜ਼ੂਰ ਦੀ ਬਾਣ ਸਜੇ ਸਜੇ ਦੀਵਾਨਾਂ ਵਿੱਚ ਆਪਦੇ ਹਰ ਜਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬੜੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰ ਵਿੱਚ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਸਰਬੱਤ ਦੇ ਕਾਰਜ ਰਾਸ ਕਰਨੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਪੰਨ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਾਰ ਪ੍ਰਵਾਨ ਕਰਨੀ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤਰ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਰਾਜ ਕਰੇਗਾ ਖਾਲਸਾ ਹਾਕੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਸਾਹਿਬ ਜੀ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੁਟੈ ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਭਜਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਇ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ ਵਾਹਿਗੁਰੂ ਸਾਹਿਬ ਜੀ ਸੋਲਠ ਮਹੱਲਾ ਪੰਜਵਾਂ ਕਰ ਦੂਜਾ ਅਸ਼ਟਪਦੀਆਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਬੇਦ ਵਿਚਾਰਿਓ ਨਿਵਲ ਭਿਅੰਗਮ ਸਾਧੈ ਪੰਜ ਜਨਾ ਸੋ ਸੰਗ ਨਾ ਛੁਡਕਿਓ ਅਦ ਕਹੋਂ ਬੁੱਧ ਬਾਧੇ ਪਾਠ ਪੜਿਓ ਬੇਦ ਵਿਚਾਰਿਓ ਨਿਵਲ ਭਿਅੰਗਮ ਸਾਧੈ ਪੰਜ ਜਨਾ ਸਿਉਂ ਸੰਗ ਨਾ ਛੁਟਕਿਓ ਅਦ ਕਹੋਂ ਬੁੱਧ ਬਾਧੇ ਪਿਆਰੇ ਨ ਬਿਨ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਬਬੇਕਾਰ ਹਾਉ ਮੋਨ ਭਿਓ ਕਿਰਪਾਤੀ ਰਿਓ ਨਗਨ ਫਿਰਿਓ ਬਨ ਮਾਹੀ ਤੜ ਤੀਰ ਸਭ ਤਰ

ਤੀ ਪਰਮਿਉ ਦੁਬਦਾ ਛੁਟਕੇ ਨਾਹੀ। ਮਨ ਕਾਮਨਾ ਤੀਰ ਜਾਇ ਬਸਿਓ ਸਿਰ ਕਰਵਤ ਰਾਏ। ਮਨ ਕੀ ਮੈਲ ਨ ਉਤਰੇ ਬਿਦ ਜੇ ਲਖ ਜਤਨ ਕਰਾਏ। ਕਰ ਕਾਮਣੀ ਹੈ ਵਰ ਗੈਵਰ ਬਹੁ ਬੇਦਾਨ ਦਤਾਰਾ। ਅਨ ਵਸਤ੍ਰ ਭੂਮ ਬਵਰ ਪੈ ਨ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਧਨ ਨੋਤ ਖਟ ਕਰਮਾ ਰਤ ਰਹਿਤਾ। ਹੋਂ ਹੋਂ ਕਰਦ ਬੰਧਨ ਮੈਂ ਪਰਿਆ ਨ ਮਿਲੀਏ ਇਹ ਜੁਗਤਾ। ਜੋਗ ਸਿਧ ਆਸਣ ਚ ਰਾਸੀ ਏ ਪੀ ਕਰ ਕਰ ਰਿਹਾ। ਵੱਡੀ ਆਰਜਾ ਫਿਰ ਫਿਰ ਜਨਮੇ ਹਰ ਸਿਉ ਸੰਗ ਨ ਗਿਆ। ਰਾਜ ਲੀਲਾ ਰਾਚਨ ਕੀ ਰਚਨਾ ਕਰਿਆ ਹੁਕਮ ਪਾਰਾ। ਸਹਿ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਕਉ ਨਾਨਕ ਤੇ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਤੇਰੋ ਸੇਵਕੇ ਰੰਗ ਮਾਤਾ ਪਿਓ ਕਿਰਪਾਲ ਦੇਨ ਦੋ ਪੰਜਣ। ਹਰ ਹਰ ਕੀਰਤਨ ਏ ਮਨ ਰਾਤਾ। ਤੇਰੋ ਸੇਵਕ ਏ ਰੰਗ ਮਾਤਾ ਪਿਓ ਕਪਾਲ ਦੀਨ ਦੋ ਪੰਜਣ। ਹਰ ਕੀਰਤਨ ਏ ਮਨ ਰਾਤਾ ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਕਥਾ ਕੀਰਤਨ ਢਾਡੀ ਵਾਰਾਂ ਇਤਿਹਾਸ ਦੇ ਪ੍ਰਵਾਹ ਚੱਲੇ ਨੇ। ਜਥਿਆਂ ਦਾ ਧੰਨਵਾਦ ਅਰਦਾਸ ਹੋਈ ਹੈ। ਸਤਿਗੁਰ ਨੇ ਅੱਜ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਨ ਕੀਤੇ ਨੇ। ਗੁਰੂ ਕਿਰਪਾ ਕਰੇ, ਬਖਸ਼ਿਆ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮਾਲਕ ਨੇ ਸ਼ਬਦ ਵਿੱਚ ਦੋ ਗੱਲਾਂ ਕੀਤੀਆਂ ਨੇ। ਪਹਿਲੀ ਗੱਲ ਤਾਂ ਕੀਤੀ ਰਹਾਉ ਦੀ ਪੰਜੀ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਫਿਰ ਪਿਆਰ ਮੈਂ ਪਿਆਰੇ ਇਨ ਬਿਨ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਬੜੇ ਕਰਮ ਕਰ ਲਏ ਪਰਦਾਤਾ ਤੇਰੇ ਨਾਲ ਮਿਲਾਪ ਨਹੀਂ ਹੋ ਸਕਿਆ। ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਬ ਤੇਰਾ, ਤੇਰੀ ਸ਼ਰਨ ਵਿੱਚ ਆਇਆ ਮੈਨੂੰ ਵਿਵੇਕ ਬੁੱਧ ਬਖਸ਼ਿਸ਼ ਕਰ। ਕਹਿਣ ਤੋਂ ਭਾਵ ਹੈ ਕਿ ਕਰਮ ਤੇ ਅਸੀਂ ਬਹੁਤ ਕਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਪ੍ਰਸ਼ਾਦ ਲੈਂਦੇ ਹਾਂ, ਚਲੇ ਜਾਂਦੇ, ਕਰਮ ਹੀ ਆ ਵੀ। ਔਰ ਜਿੰਨਾ ਚਿਰ ਅਸੀਂ ਬਹਿ ਕੇ ਸੁਣਿਆ ਨਾ ਨਾ ਕੁਛ, ਉਹਨਾਂ ਚਿਰ ਗੱਲ ਨਹੀਂ ਬਣਨੀ, ਉਹਨਾਂ ਚਿਰ ਗੱਲ ਨਹੀਂ ਬਣਨੀ। ਕਿਉਂਕਿ ਆਹ ਹੁਣ ਆਪਾਂ ਨੂੰ ਮਿੰਟ ਨਹੀਂ ਬਹਿਣ ਨੂੰ ਲੱਗਦਾ, ਬਸ ਜਾਣ ਨੂੰ ਵੀ ਮਿੰਟ ਨਹੀਂ ਲੱਗਦਾ। ਆਏ ਹਾਂ, ਪ੍ਰਸ਼ਾਦ ਲਿਆ, ਤੁਰ ਗਏ ਹਾਂ। ਕਦੀ ਤੁਸੀਂ, ਮੈਂ ਰੋਜ਼ ਬੇਨਤੀ ਕਰਦਾ, ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ, ਕੰਮਾਂ 'ਚ ਕਦੀ ਇੱਦਾਂ ਕੀਤਾ ਵੀ ਚਲੋ ਮਾਸਟਰ ਨੂੰ ਮਿਲ ਚੱਲੀਏ ਅਤੇ ਜਾਈਏ? ਇਹਦਾ ਕਾਰਨ ਇਹੋ ਹੀ ਹੈ ਕਿ ਜਿਹੜਾ ਗਿਆਨ ਹੈ ਨਾ ਸਾਨੂੰ ਸਤਿਗੁਰ ਤੋਂ ਮਿਲਣਾ, ਉਹਦੇ ਤੋਂ ਅਸੀਂ ਵਾਂਝੇ ਰਹਿ ਰਹੇ। ਠੀਕ ਆ, ਧਰਮ ਦੇ ਕਰਮ ਕਰੀ ਜਾ ਰਹੇ। ਅੱਜ ਸਾਰੀ ਗੱਲ ਬਾਬੇ ਨੇ ਇਹੋ ਕੀਤੀ ਹੈ, ਐਸ ਸ਼ਬਦ ਤੁਸੀਂ ਬੱਚੇ ਉਹ ਫੋਟੋ ਲਾ ਕੇ ਲੈ ਜਾਓ ਅਤੇ ਚਾਰ ਪੰਜ ਵਾਰ ਅੰਦਰ ਅੱਗੇ ਪੜ੍ਹਿਓ। ਇਹਨੂੰ ਕੋਸ਼ਿਸ਼ ਕਰਿਆ, ਜਿਹੜਾ ਹੁਕਮਨਾਮਾ ਨਾ ਰੋਜ਼ ਆਉਂਦਾ ਤੁਹਾਡੇ, ਬਾਕੀ ਬਹੁਤ ਕੁਝ ਅਸੀਂ ਵੇਖਦੇ ਹਾਂ, ਸਾਰਾ ਦਿਨ ਸਾਡੀਆਂ ਅੱਖਾਂ ਇੱਧਰ ਉੱਧਰ ਨੂੰ ਨਹੀਂ ਜਾਂਦੀਆਂ, ਵਿਹਲੇ ਟਾਈਮ 'ਤੇ ਆ ਲੰਬੜਦਾਰ ਸਾਨੂੰ ਖਲੋਣ ਨਹੀਂ ਦਿੰਦਾ, ਮੇਰੀ ਜੇਬ 'ਚ ਵੀ ਪਿਆ ਆਖੋ ਸਤਨਾਮ, ਇਹਦੀ ਖਲੋਣ ਕਦੀ ਇਹਦੇ ਤੋਂ ਕੱਢ ਕੇ ਵੇਖਿਆ ਹੁਕਮਨਾਮਾ ਕੀ ਆਇਆ ਅੱਜ? ਰੋਜ਼ ਆਉਂਦਾ ਦਰਬਾਰ ਸਾਹਿਬ ਤੋਂ। ਅੱਜ ਤੁਸੀਂ ਇਹ ਲੈ ਜਾਓ, ਨਾਲੇ ਇਹਨੂੰ ਪੜ੍ਹਿਓ ਚਾਰ ਪੰਜ ਵਾਰਾਂ ਵੀ ਕੀ ਜੋ ਅਸੀਂ ਜੋ ਕਰਦੇ ਹਾਂ ਉਹ ਠੀਕ ਹੈ ਜਿਹੜਾ ਕਰ ਰਹੇ ਹਾਂ ਕਰਮ। ਪਾਤਸ਼ਾਹ ਕਹਿੰਦੇ ਆ ਤੇਰੀ ਸ਼ਰਨ 'ਚ ਆਇਆ ਹੁਣ ਮੇਰੇ 'ਤੇ ਕਿਹੜੇ ਕਿਹੜੇ ਕਰਮ ਕਰਦਾ? ਪਾਠ ਪੜ੍ਹੇ, ਵੇਦਾਂ ਦਾ ਅਭਿਆਸ ਕੀਤਾ, ਯੋਗ ਮਤ ਦੇ ਸਾਰੇ ਸਾਧਨ, ਨਿਓਲੀ ਕਰਮ ਕਰਕੇ ਵੇਖ ਲਏ। ਨਿਓਲੀ ਕਰਮ ਪਤਾ ਕੀ, ਜੋਗੀਆਂ ਦਾ ਕੀ ਹੁੰਦਾ, ਨਦੀ 'ਚ ਜਾਂਦੇ ਨੇ ਅਤੇ ਯੋਗ ਮਤ ਨਾਲ ਨਾੜਾਂ ਬਾਹਰ ਕੱਢ ਲੈਂਦੇ ਆ ਅਤੇ ਉਹਨਾਂ ਨੂੰ ਪਾਣੀ ਨਾਲ ਧੋ ਕੇ ਅਤੇ ਕਹਿੰਦੇ ਪਵਿੱਤਰ ਹੋ ਗਈਆਂ, ਆਖੋ ਸਤਨਾਮ ਸਿੰਘ, ਪਵਿੱਤਰ ਹੋ ਗਈਆਂ, ਫਿਰ ਪਾ ਲੈਂਦੇ। ਇਹ ਵੀ ਕਰਕੇ ਵੇਖ ਲਏ। ਪਰ ਪੰਜ ਜਣਾ, ਪੰਜ ਜਿਹੜੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਤੋਂ ਤਾਂ ਛੁਟਕਾਰਾ ਹੋਇਆ ਹੀ ਨਹੀਂ। ਆਹ ਹੋਮੇ ਹੀ ਆ ਜਿਹੜੇ ਇੱਥੇ ਤੁਰੇ ਫਿਰਦੇ, ਸਾਰੇ ਜਿਹੜੇ ਰੋਡਾਂ 'ਤੇ ਬੈਠੇ ਆ, ਹੋਮੇ ਦਾ ਕੰਮ ਹੀ ਆ, ਹੋਰ ਕੁਛ ਨਹੀਂ ਹੈਗਾ।
ਪਾਤਸ਼ਾਹ ਕਹਿੰਦੇ ਨੇ ਇਹਨਾਂ ਤੋਂ ਛੁੱਟਿਆ ਨਹੀਂ, ਇਹ ਤਾਂ ਮੇਰੇ 'ਚ ਹੁੰਦਾ ਹੀ ਰਹਿ ਗਈ ਆ। ਮੈਂ ਗੁਰਦੁਆਰੇ ਬਹੁਤ ਜਾਂਦਾ, ਮੈਂ ਰੋਜ਼ ਜਾਂਦਾ, ਮੈਂ ਪਾਠ ਬਹੁਤ ਕਰਦਾ, ਕਰਦੇ ਤਾਂ ਸੁਖ ਮਿਲ ਸਾਰੇ ਕਰਦੇ ਆ, ਪਰ ਉਹਦੇ 'ਚੋਂ ਮਿਲਿਆ ਕੀ ਆ? ਪਹਿਲਾਂ ਤਾਂ ਇਹ ਵੇਖਣਾ ਨਾ, ਜੇ ਘਰ 'ਚ ਕਲੇਸ਼ ਹਟ ਗਿਆ, ਪ੍ਰੇਮ ਵੱਧ ਗਿਆ, ਸਤ ਸੰਤੋਖ ਦਿਆ, ਧਰਮ ਆ ਗਏ, ਸੱਚ ਬੋਲਣਾ ਸ਼ੁਰੂ ਕਰਤਾ, ਕਿਸੇ ਨਾਲ ਮਿੱਠਾ ਬੋਲਣਾ ਸ਼ੁਰੂ ਕਰ ਦਿੱਤਾ, ਆਪਾਂ ਤਾਂ ਕੱਢਦੇ ਐਡੀਆਂ ਐਡੀਆਂ ਗਾਲਾਂ, ਆ ਦੇਖ ਲਓ ਸਾਨੂੰ ਨਰੈਣੂ ਕਹਿੰਦੇ ਆ। ਆਪਾਂ ਇਹਨਾਂ ਨੂੰ ਪੁੱਛੋ ਵੀ ਨਰੈਣੂ ਹੈ ਕੀ ਸੀ, ਆਪਣੇ ਆਪ ਨੂੰ ਭਗਤ ਕਹਿੰਦੇ ਆ, ਕਿਉਂਕਿ ਇਹਨਾਂ ਕੋਲ ਹੀ ਆ, ਬਾਕੀ ਮਰਿਆਦਾ ਤਾਂ ਕਿਸੇ ਕੋਲ ਹੈ ਹੀ ਨਹੀਂ। ਬਸ ਇਹੋ ਹੀ ਆ ਵੀ ਬਸ ਸਾਨੂੰ ਮਿਲ ਜਾਵੇ ਸਾਰਾ ਕੁਝ। ਪੰਜ ਜਣਾ ਸਤਿਗੁਰ ਕਹਿੰਦੇ ਨੇ ਹਾਰ ਪਰੇ, ਕਿਹੜੇ ਕਿਹੜੇ? ਮੌਨ, ਮੈਂ ਸਾਰੀ ਇੱਕ ਪੰਕਤੀ ਹੈ, ਮੌਨ ਵਰਤ ਰੱਖੇ, ਹੱਥਾਂ 'ਤੇ ਪ੍ਰਸ਼ਾਦਾ ਛੱਕ ਕੇ ਵੇਖ ਲਿਆ, ਨੰਗੇ ਹੋ ਕੇ ਤੜ ਤੀਰ 'ਤੇ ਜਾ ਕੇ, ਉੱਤੇ ਤੀਰਥ ਸਨਾਨ ਜਾ ਕੇ, ਤੀਰਥਾਂ 'ਤੇ ਜਾ ਕੇ ਗੁਰਮੁਖ ਪਿਆਰਿਓ ਡੇਰੇ ਵੀ ਲਾ ਲਏ, ਸਾਰੀ ਧਰਤੀ ਵੀ ਪੜ ਲਈ, ਪਰ ਅੰਦਰੋਂ ਦੁਬਧਾ ਨਹੀਂ ਛੁੱਟੀ। ਆਹ ਦੁਬਧਾ ਹੀ ਹੈ ਜਿਹੜੀ, ਫਿਰ ਦੁਬਧਾ ਨਹੀਂ। ਮਨ ਕਾਮਨਾ, ਮਨ ਦੀਆਂ ਇੱਛਾ ਪੂਰਨੀਆਂ ਕਰ, ਤੀਰਥਾਂ 'ਤੇ ਜਾ ਕੇ ਆ ਰਿਹਾ, ਅੱਗੇ ਸਿਰ ਵੀ ਦੇ ਦਿੱਤੇ, ਪਰ ਮੈਲ ਅੰਦਰੋਂ ਨਹੀਂ ਗਈ, ਮੈਲ ਉਸੇ ਤਰ੍ਹਾਂ ਰਹਿ ਗਈ। ਮੇਰ ਤੇਰ ਜਾਤ ਪਾਤ ਨੀਵ ਚ ਨੀਚ ਸਾਰੇ ਇੱਥੇ ਹੀ ਆ। ਕਨਕ ਕਾਮਣੀ ਹੈਵਰ ਗੈਵਰ, ਸੋਨਾ ਚਾਂਦੀ, ਇੱਥੋਂ ਤੱਕ ਪੁਰਾਣੇ ਸਮੇਂ ਦੇ ਵਿੱਚ ਬ੍ਰਾਹਮਣ ਲੋਕਾਂ ਨੂੰ ਆਪਣੀ ਇਸਤਰੀ ਨੂੰ ਸ਼ਿੰਗਾਰ ਕੇ ਅਤੇ ਬ੍ਰਾਹਮਣ ਨੂੰ ਦਾਨ ਕਰ ਦਿੰਦੇ ਸੀ। ਕਣਕ ਕਾਮਣੀ ਦਾ ਮਤਲਬ ਹੈ ਸੋਨੇ ਨਾਲ ਸ਼ਿੰਗਾਰ ਕੇ ਆਪਣੀ ਜਨਾਨੀ ਦਾਨ ਕਰ ਦੇਣੀ ਪੜਤਾ ਨੂੰ, ਜਿਵੇਂ ਅੱਜ ਵੀ ਗਊ ਦਾਨ ਕਰਦੇ ਆ, ਕਰਦੇ ਆ ਨਾ ਗਊ ਦਾਨ, ਕਿੱਲੇ ਤੋਂ ਪਦ ਪੈ ਫੜਾ ਦਿੰਦੇ ਆ। ਸੋ ਮਹਾਰਾਜ ਕਹਿੰਦੇ ਸਾਰਾ ਕੁਝ, ਅੰਨ ਵਸਤਰ ਆ ਸਾਰਾ ਕੁਝ ਜੋ ਕੁਝ ਅਸੀਂ ਭੇੜਾ ਕਰਦੇ ਹਾਂ, ਅੰਨ ਵਸਤਰ ਧਰਤੀ ਸਾਰਾ ਕੁਝ ਭੇੜਾ ਕਰਕੇ ਵੇਖਿਆ, ਪਰ ਉਹਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋਈ। ਪੂਜਾ ਵੀ ਕਰ ਕਰ ਵੇਖ ਲਈ, ਚੰਦਨ ਚੜਾ ਚੜਾ ਕੇ ਵੇਖ ਲਏ, ਡਡੋਤ ਕਰ ਕਰਕੇ ਵੇਖ ਲਈਆਂ, ਪਰ ਹੋਇਆ ਕਿ ਮੈਂ ਮੇਰੀ 'ਚ ਰਿਹਾ ਸਾਰੀ ਉਮਰ। ਸੋ ਬੜੀਆਂ ਗੱਲਾਂ ਨੇ ਮਹਾਰਾਜ ਦੀ ਕਿਰਪਾ ਤੋਂ, ਗੁਰੂ ਕਿਰਪਾ ਕਰੇ, ਗੁਰਮੁਖ ਪਿਆਰਿਓ, ਜਿੰਨਾ ਚਿਰ ਅੰਦਰੋਂ ਹਉਮੈ ਨਹੀਂ ਜਾਂਦੀ ਉਨਾ ਚਿਰ ਕੁਛ ਵੀ ਨਹੀਂ ਆਉਣਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਬਖਸ਼ਣ, ਕਿਉਂਕਿ ਸਮਾਂ ਹੋ ਗਿਆ ਅਤੇ ਗੱਲ ਤਾਂ ਇਹੀ ਆ ਨਾ ਵੀ ਦੀਵਾਨ ਬੰਦ ਹੋਵੇ ਤਾਂ ਅਸੀਂ ਜਾਈਏ। ਆਹੋ ਬੜੇ ਪਿਆਰ ਨਾਲ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਾਉਣਾ ਵੀ

ਸੁਖ ਦਾਰੂ ਸੁਗਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਰਸ ਵਾਲਿਓ।

ਸੁਣ ਵੱਡਾ ਆਖੇ ਸਭ ਕੋਈ, ਕੇਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤ੍ਰਿਰੈ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕਿੱਤਾ ਕੇਵਲ ਚੇ ਰਹਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਕੋਰ ਖੁਰਹਾਈ, ਕਹਿਣ ਨਾ ਜਾਈ ਤੇਰੀ ਤਰ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆ।